ਸ਼ਬਦਾਂ ਦੀ ਮਹਿਕ ਲੈ ਕੇ ਸੁਰਾਂ ਦਾ ਕਾਰਵਾ ਆਇਆ ਏ। ਸ਼ਬਦਾਂ ਦੀ ਮਹਿਕ ਲੈ ਕੇ ਸੁਰਾਂ ਦਾ ਕਾਰਵਾ ਆਇਆ ਏ। ਤੁਹਾਡੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਸਮਾਂ ਆਇਆ ਹੈ। ਜੁੜੇ ਰਹੋ ਸਾਡੇ ਨਾਲ, ਕਿਉਂਕਿ ਅੱਜ ਫਿਰ ਦਿਲਾਂ ਨੂੰ ਦਿਲਾਂ ਨਾਲ ਮਿਲਾਉਣ ਵਾਲਾ ਪ੍ਰੋਗਰਾਮ ਆਇਆ ਹੈ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਰੇਡੀਓ ਸਿਰਫ ਆਵਾਜ਼ ਨਹੀਂ, ਇਹ ਇੱਕ ਅਹਿਸਾਸ ਹੈ ਜੋ ਜੋੜਦੀ ਹੈ ਸਾਡੇ ਅਤੇ ਤੁਹਾਡੇ ਦਿਲ ਦੀ ਤਾਰ ਨੂੰ। ਅਤੇ ਅਸੀਂ ਆ ਗਏ ਹਾਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ, ਅਤੇ ਇਹਨਾਂ ਅਹਿਸਾਸਾਂ ਨੂੰ ਨਿੱਕੇ ਨਿੱਕੇ ਖੰਭ ਲਾਵਾਂਗੇ ਅਸੀਂ ਸੋਹਣੇ ਸੋਹਣੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਤਾਂ ਫਿਰ ਤਿਆਰ ਹੋ ਤੁਸੀਂ, ਅੱਜ ਤਾਂ ਸੋਮਵਾਰ ਦੀ ਛੁੱਟੀ ਵੀ ਆ, ਉਹਨੂੰ ਇੰਜੋਏ ਕਰਨ ਲਈ ਸਾਡੇ ਨਾਲ, ਜਿਸ ਵਿੱਚ ਅਸੀਂ ਕਰਾਂਗੇ ਕੁਝ ਸਾਡੇ ਅਤੇ ਤੁਹਾਡੇ ਦਿਲ ਦੀਆਂ ਗੱਲਾਂ, ਜਿਸ ਵਿੱਚ ਅਸੀਂ ਸੁਣਾਂਗੇ ਕੁਝ ਮਿੱਠੇ ਮਿੱਠੇ ਪੰਜਾਬੀ ਗੀਤ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਸੋਹਣੇ ਅਤੇ ਪਿਆਰੇ ਜਿਹੇ ਸ਼ਬਦ ਦੇ ਨਾਲ।

0: When did life get real? Maybe when
1: ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਮਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਜੀ ਬਾਜੈ ਲੋਕ ਸੁਣੈ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੈ ਬਾਬਾ ਗੋਰਖ ਜਾਗੈ ਗੋਰਖ ਸੋਜਿਨ ਗੋਏ ਉਠਾਲੀ ਕਰਤੈ ਬਾਰ ਨ ਲਾਗੈ ਰਹਾਓ ਪਾਣੀ ਪ੍ਰਾਣ ਪਵਨ ਬੰਦ ਰਾਖੈ ਚੰਦ ਸੂਰਜ ਮੁਖ ਦੀਐ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੈ ਸਿੱਧ ਸਾਧਿਕ ਅਰ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ਜੇ ਤਿਨਾ ਮਿਲਾ ਤਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੈ ਪਾਣੀ ਕਮਲ ਰਹੇ ਐਸੇ ਭਗਤ ਮਿਲੈ ਜਨ ਨਾਨਕ ਜਿਨ ਤੁਮ ਕਿਆ ਕਰੇ ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ ਹੈ ਭਾਵ ਸਾਰੇ ਜਗਤ ਦਾ ਸਦਾ ਸੁਣਦਾ ਹੈ ਉਸਦੇ ਚਰਨਾਂ ਵਿੱਚ ਸੁਰਤ ਜੋੜਨੀ ਮੇਰੀ ਸਦਾ ਹੈ ਉਸਨੂੰ ਆਪਣੇ ਅੰਦਰ ਸਾਖੀਅਤ ਵੇਖਣਾ ਉਸਦੇ ਦਰ 'ਤੇ ਮੇਰੀ ਸਿੰਜੀ ਵੱਜ ਰਹੀ ਹੈ ਉਸ ਦਰ ਤੋਂ ਭਿੱਖਿਆ ਮੰਗਣ ਲਈ ਆਪਣੇ ਆਪ ਨੂੰ ਯੋਗ ਪ੍ਰਾਪਤਾ ਬਣਾਉਣਾ ਹੈ ਮੈਂ ਮੋਢੇ ਉੱਤੇ ਝੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਦੀ ਭਿੱਖਿਆ ਮਿਲ ਜਾਏ ਹੇ ਜੋਗੀ ਮੈਂ ਵੀ ਗੋਰਖ ਦਾ ਚੇਲਾ ਹਾਂ ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ ਹੈ ਮੇਰਾ ਗੋਰਖ ਉਹ ਹੈ ਜਿਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਪੈਦਾ ਕਰਦਿਆ ਚਿਰ ਨਹੀਂ ਲੱਗਦਾ ਰਹਾਓ ਜਿਸ ਪਰਮਾਤਮਾ ਨੇ ਪਾਣੀ ਪੌਣ ਆਦਿਕ ਤੱਤਾਂ ਵਿੱਚ ਜੀਵਾਂ ਦੇ ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ ਸੂਰਜ ਅਤੇ ਚੰਦਰਮਾ ਮੁਖੀ ਦੀਵੇ ਬਣਾਏ ਹਨ ਵਸਣ ਵਾਸਤੇ ਜੀਵਾਂ ਨੂੰ ਧਰਤੀ ਦਿੱਤੀ ਹੈ ਜੀਵਾਂ ਨੇ ਉਸਨੂੰ ਭੁਲਾ ਕੇ ਉਸਦੇ ਇਤਨੇ ਉਪਕਾਰ ਵਿਸਾਰ ਦਿੱਤੇ ਹਨ ਜਗਤ ਵਿੱਚ ਅਨੇਕਾਂ ਜੰਗਮ ਜੋਗੀ ਪੀਰ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿੱਚ ਆਉਂਦੇ ਹਨ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ ਉਹਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਾਂਗਾ ਮੇਰਾ ਜੀਵਨ ਨਿਸ਼ਾਨਾ ਇਹੀ ਹੈ ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ਜਿਵੇਂ ਲੂਣ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 WIN FM ਤੇ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਪਿਛਲਾ ਹਫਤਾ ਬਹੁਤ ਵਧੀਆ ਨਿਕਲਿਆ ਹੋਏਗਾ। ਨਜ਼ਰ ਮਾਰਦੇ ਹਾਂ ਇਸ ਹਫਤੇ ਦੇ ਮੈਲਬਨ ਦੇ ਵੈਦਰ ਦੇ ਉੱਪਰ। ਜਿੱਦਾਂ ਕਿ ਅੱਜ ਅਸੀਂ ਦੇਖ ਸਕਦੇ ਹਾਂ ਕਿ ਅੱਜ ਮੌਸਮ ਬਹੁਤ ਸੋਹਣਾ ਆ, ਜਿੱਥੇ ਥੋੜ੍ਹੀ ਥੋੜ੍ਹੀ ਧੁੱਪ ਵੀ ਆ ਪਰ ਸਾਨੂੰ ਠੰਡ ਵੀ ਲੱਗ ਰਹੀ ਆ। ਸੋਮਵਾਰ ਤੇ ਮੰਗਲਵਾਰ ਦਾ ਮੌਸਮ ਆ ਜਿਹੜਾ ਉਹ ਇੱਕੋ ਜਿਹਾ ਹੀ ਰਹੇਗਾ। ਮੰਗਲਵਾਰ ਇਸ ਹਫਤੇ ਦਾ ਸਭ ਤੋਂ ਗਰਮ ਦਿਨ ਗਿਣਿਆ ਜਾ ਸਕਦਾ ਹੈ, ਜਿਸਦਾ ਟੈਂਪਰੇਚਰ 19 degrees ਤੱਕ ਪਹੁੰਚ ਸਕਦਾ ਹੈ। ਬੁੱਧਵਾਰ ਵੀਰਵਾਰ ਸ਼ੁੱਕਰਵਾਰ ਜਾਣੀ ਕਿ ਵੈਨਸਡੇ ਥਰਸਡੇ ਫਰਾਈਡੇ ਹਲਕੇ ਹਲਕੇ ਬੱਦਲ ਅਤੇ ਠੰਡੀਆਂ ਹਵਾਵਾਂ ਦੇ ਨਾਲ ਮੌਸਮ ਥੋੜ੍ਹਾ ਖੁਸ਼ਗਵਾਰ ਰਹੇਗਾ। ਦਿਨ ਦਾ ਟੈਂਪਰੇਚਰ ਆ ਜਿਹੜਾ ਉਹ 16 to 18 degrees ਦੇ ਵਿੱਚ ਰਹੇਗਾ। ਪਹੁੰਚ ਰਹੇ ਹਾਂ ਵੀਕਐਂਡ 'ਤੇ। ਸੈਟਰਡੇ ਅਤੇ ਸੰਡੇ ਹਫਤੇ ਦੇ ਅੰਤ ਵਿੱਚ ਥੋੜ੍ਹੇ ਥੋੜ੍ਹੇ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਤੁਹਾਡਾ ਕਿਤੇ ਬਾਹਰ ਜਾਣ ਦਾ ਪਲਾਨ ਹੈ ਜਾਂ ਤੁਸੀਂ ਕੋਈ ਵੀਕਐਂਡ 'ਤੇ ਆਪਣਾ ਪਲਾਨ ਬਣਾਇਆ ਹੈ ਤਾਂ ਵੈਦਰ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਉਸ ਤਰ੍ਹਾਂ ਦੇ ਕੱਪੜੇ ਅਤੇ ਉਸ ਤਰ੍ਹਾਂ ਆਪਣਾ ਅੰਬਰੇਲਾ ਵਗੈਰਾ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਵੀਕਐਂਡ 'ਤੇ ਬਾਰਿਸ਼ ਹੋਵੇਗੀ। ਗੱਲ ਕਰਦੇ ਹਾਂ ਤੁਹਾਡੇ ਨਾਲ ਇੱਕ ਸਾਂਝੀ, ਇੱਕ ਛੋਟੀ ਜਿਹੀ ਮੋਟੀਵੇਸ਼ਨਲ ਜਿਹੀ ਕਹਾਣੀ ਦੀ, ਕਿਸੇ ਪਿੰਡ ਦੇ ਇੱਕ ਛੋਟੇ ਜਿਹੇ ਮੁੰਡੇ ਦੀ, ਜਿਹੜਾ ਕਿ ਹਾਰ ਤੋਂ ਜਿੱਤ ਤੱਕ ਦਾ ਇੱਕ ਸਫ਼ਰ ਤੈਅ ਕਰਦਾ ਹੈ। ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਅਮਨ ਨਾਂ ਦਾ ਮੁੰਡਾ ਰਹਿੰਦਾ ਹੁੰਦਾ। ਉਸਦਾ ਪਰਿਵਾਰ ਬਹੁਤ ਗਰੀਬ ਸੀ। ਉਸਦੇ ਪਿਤਾ ਦਿਹਾੜੀ ਕਰਦੇ ਸਨ ਅਤੇ ਮਾਤਾ ਘਰਾਂ ਦੇ ਕੰਮ ਕਰਦੀ ਸੀ ਲੋਕਾਂ ਦੇ, ਜਿੱਥੋਂ ਉਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਸੀ। ਘਰ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਸੀ ਕਿ ਕਈ ਵਾਰ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਹੋ ਜਾਂਦੀ ਸੀ ਬਣਨੀ। ਪਰ ਅਮਨ ਦੇ ਸੁਪਨੇ ਬਹੁਤ ਵੱਡੇ ਸਨ। ਉਹ ਪੜ੍ਹ ਲਿਖ ਕੇ ਆਪਣੇ ਮਾਪਿਆਂ ਦੀ ਜ਼ਿੰਦਗੀ ਬਦਲਣਾ ਚਾਹੁੰਦਾ ਸੀ। ਪਿੰਡ ਦੇ ਸਕੂਲ ਵਿੱਚ ਸਹੂਲਤਾਂ ਘੱਟ ਸਨ, ਕਿਤਾਬਾਂ ਪੁਰਾਣੀਆਂ ਸਨ ਅਤੇ ਪੜ੍ਹਾਈ ਲਈ ਵਧੀਆ ਮਾਹੌਲ ਵੀ ਨਹੀਂ ਸੀ। ਫਿਰ ਵੀ ਉਹ ਹਰ ਰੋਜ਼ ਸਕੂਲ ਜਾਂਦਾ ਅਤੇ ਮਨ ਲੱਗ ਕੇ ਪੜ੍ਹਾਈ ਕਰਦਾ। ਇੱਕ ਦਿਨ ਕੁਝ ਲੋਕਾਂ ਨੇ ਉਸਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ਤੇਰੇ ਵਰਗੇ ਗਰੀਬ ਬੱਚੇ ਵੱਡੇ ਸੁਪਨੇ ਨਹੀਂ ਦੇਖ ਸਕਦੇ। ਇਹ ਗੱਲ ਸੁਣ ਕੇ ਅਮਨ ਦਾ ਦਿਲ ਟੁੱਟ ਗਿਆ। ਪਰ ਉਸਦੇ ਅਧਿਆਪਕ ਨੇ ਉਸਨੂੰ ਸਮਝਾਇਆ, ਪੁੱਤਰ ਹਾਲਾਤ ਤੇਰੀ ਮੰਜ਼ਿਲ ਨਹੀਂ ਤੈਅ ਕਰ ਸਕਦੇ, ਤੇਰੀ ਮਿਹਨਤ ਅਤੇ ਹੌਂਸਲਾ ਤੇਰਾ ਭਵਿੱਖ ਬਣਾਉਂਦੇ ਹਨ। ਇਹ ਗੱਲ ਅਮਨ ਦੇ ਦਿਲ ਵਿੱਚ ਵਸ ਗਈ। ਫਿਰ ਸ਼ੁਰੂਆਤ ਹੁੰਦੀ ਹੈ ਉਸਦੇ ਸੰਘਰਸ਼ ਦੀ। ਅਮਨ ਸਵੇਰੇ 4 ਵਜੇ ਉੱਠਦਾ, ਪਹਿਲਾਂ ਘਰ ਦੇ ਕੰਮ ਵਿੱਚ ਮਾਪਿਆਂ ਦੀ ਮਦਦ ਕਰਦਾ, ਫਿਰ ਸਕੂਲ ਜਾਂਦਾ। ਸ਼ਾਮ ਨੂੰ ਜਦੋਂ ਬਿਜਲੀ ਨਹੀਂ ਹੁੰਦੀ ਸੀ ਤਾਂ ਉਹ ਗਲੀ ਦੀ ਲਾਈਟ ਹੇਠਾਂ ਬੈਠ ਕੇ ਪੜ੍ਹਦਾ ਸੀ। ਕਈ ਵਾਰ ਉਸਨੂੰ ਭੁੱਖ ਵੀ ਲੱਗਦੀ, ਪਰ ਉਸਨੇ ਕਦੇ ਆਪਣੇ ਸੁਪਨਿਆਂ ਨੂੰ ਭੁੱਖ ਜਾਂ ਗਰੀਬੀ ਦੇ ਅੱਗੇ ਹਾਰਨ ਨਹੀਂ ਦਿੱਤਾ। ਸਮਾਂ ਬੀਤਦਾ ਗਿਆ। ਇੱਕ ਦਿਨ ਉਸਨੇ ਇੱਕ ਵੱਡੀ ਪ੍ਰਤੀਯੋਗੀ ਪ੍ਰੀਖਿਆ ਦਿੱਤੀ। ਨਤੀਜਾ ਇਹ ਆਇਆ ਕਿ ਉਹ ਫੇਲ ਹੋ ਗਿਆ। ਉਸਦੇ ਦੋਸਤਾਂ ਨੇ ਕਿਹਾ, ਹੁਣ ਛੱਡ ਦੇ, ਇਹ ਤੇਰੇ ਵੱਸ ਦੀ ਗੱਲ ਨਹੀਂ। ਪਰ ਅਮਨ ਨੇ ਹਾਰ ਨਾ ਮੰਨੀ। ਉਸਨੇ ਫਿਰ ਤੋਂ ਮਿਹਨਤ ਸ਼ੁਰੂ ਕੀਤੀ। ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗਿਆ, ਪਹਿਲਾਂ ਨਾਲੋਂ ਵੀ ਜ਼ਿਆਦਾ ਪੜ੍ਹਾਈ 'ਤੇ ਧਿਆਨ ਦੇਣ ਲੱਗਿਆ। ਇੱਕ ਸਾਲ ਬਾਅਦ ਉਸਨੇ ਫਿਰ ਦੁਬਾਰਾ ਉਹੀ ਪ੍ਰੀਖਿਆ ਦਿੱਤੀ। ਇਸ ਵਾਰ ਵੀ ਉਹ ਕਾਮਯਾਬ ਨਾ ਹੋ ਸਕਿਆ। ਹੁਣ ਉਸਦਾ ਹੌਂਸਲਾ ਟੁੱਟਣ ਲੱਗਾ ਸੀ। ਉਸਨੂੰ ਲੱਗਿਆ ਕਿ ਸ਼ਾਇਦ ਲੋਕ ਸਹੀ ਕਹਿੰਦੇ ਨੇ। ਉਸ ਰਾਤ ਉਸਦੀ ਮਾਂ ਉਸਦੇ ਕੋਲ ਬੈਠੀ ਅਤੇ ਕਹਿਣ ਲੱਗੀ, ਪੁੱਤਰ, ਬੀਜ ਨੂੰ ਦਰਖਤ ਬਣਨ ਲਈ ਸਮਾਂ ਲੱਗਦਾ ਹੈ, ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਅੱਜ ਨਹੀਂ ਤਾਂ ਕੱਲ੍ਹ ਤੇਰੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਮਾਂ ਦੇ ਇਹ ਸ਼ਬਦ ਉਸਦੇ ਲਈ ਇੱਕ ਨਵੀਂ ਉਮੀਦ ਬਣੇ। ਆਖਿਰ ਇੱਕ ਵਾਰ ਫਿਰ ਉਸਨੇ ਆਪਣੇ ਆਪ ਨੂੰ ਤਿਆਰ ਕੀਤਾ। ਇਸ ਵਾਰ ਫਿਰ ਉਸਨੇ ਸਿਰਫ ਪੜ੍ਹਾਈ ਹੀ ਨਹੀਂ ਕੀਤੀ, ਸਗੋਂ ਆਪਣੀਆਂ ਗਲਤੀਆਂ ਤੋਂ ਵੀ ਸਿੱਖਿਆ। ਜਦੋਂ ਤੀਜੀ ਵਾਰ ਉਸਨੇ ਉਹੀ ਪ੍ਰੀਖਿਆ ਦਿੱਤੀ ਅਤੇ ਜਦੋਂ ਉਸਦਾ ਨਤੀਜਾ ਆਇਆ ਤਾਂ ਉਹ ਪਾਸ ਹੋ ਗਿਆ, ਸਗੋਂ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਉਸਨੇ। ਜਿਨ੍ਹਾਂ ਲੋਕਾਂ ਨੇ ਕਦੇ ਉਸਦਾ ਮਜ਼ਾਕ ਉਡਾਇਆ ਸੀ ਉਹੀ ਲੋਕ ਅੱਜ ਉਸਦੀ ਮਿਸਾਲ ਦੇਣ ਲੱਗ ਪਏ।
इस कहानी तो सानू ये सिक्ख्या मिलती आ, जदों अमन कोई वड्डा अफसर बन गया तां उसनू एक समागम विच बुलाया गया जिथे उसने दसिया कि उसकी सफलता दा राज की है। तां उसने मुस्कुराते हुए कहा, मैं कदे हारिया नहीं, मैं हर असफलता तो कुछ नवा सिक्ख्या ते अगे वधदा गया। तां इस कहानी तो सानू ये सीखण नू मिलदा है कि वड्डे सुपने देखण तो कदे ना डरो, जिन्ना वड्डा तुसी सोचोगे उन्नियां वड्डियां ही चीज़ां तुहाडी जिंदगी च वापरनगियां। APJ अब्दुल कलाम भी यही कहिंदे ने कि तुहाडे सुपने ही तुहाडे भविख नूं दर्शाउंदे ने कि उह किवें दा होवेगा। तुसी वड्डे सुपने देखणे कदे ना छड्डो। असफलता सफलता दी पहली पौड़ी हुंदी आ। जे तुहानूं लगदा तुहाडा सुपना वड्डा ते तुहानूं उहदे लई मेहनत भी उन्नी ही करनी पएगी, उन्नी वार ही तुसी गिर गिर के उठोंगे, तां ही तुसी होर मजबूत ते मेहनत दे नाल अगे वधोंगे ते कामयाब होवोंगे। मेहनत धीरज अते विश्वास नाल हर मंजिल हासिल कीती जा सकती है। जदों असी किसी चीज़ नूं अचीव करना हुंदा तां सानूं उत्थे इमपेशेंट नहीं होना चाहीदा, पेशेंस दे नाल अपनी मेहनत करदे रहना चाहीदा आ। जदों असी लगातार मेहनत करदे हां तां सानूं साडी मेहनत दा फल ज़रूर मिलदा आ। लोकां दीआं नैगेटिव गल्लां नूं अपनी ताकत ना बनन दिओ, सगों अपने सुपने नूं हर रोज़ पॉजिटिविटी दा पाणी दिओ तां कि आसे पासे दी नैगेटिविटी उहनूं हर्ट ना कर सके। जो इंसान डिग के मुड़ खड़ा हो जांदा है उही असली जेतू हुंदा है। जदों असी मेहनत करदे हां या असी कोई मंजिल आपदे लई तय करदे हां वी असी इत्थे पहुंचणा, तां रस्ते विच बहुत रुकावटां आउंदियां, बहुत वार असी गिरदे हां उठदे हां, पर साडा निशाना पक्का होना चाहीदा आ। जिवें अर्जुन वाली कहानी च दस्या जांदा कि उसकी निगाह सिर्फ मच्छी की अख ते सी, होर उहनूं दुनिया च कुछ नहीं सी दिख रहा, तां ही उह अपनी उस प्रीख्या विच सफल होया। एक कहानी सानू दसदी है जे रस्ते औखे ने तां समझ लो मंजिल भी बहुत खास है। हौसले बुलंद रखो क्योंकि मेहनत करन वालियां दी कदे हार नहीं हुंदी। ਇਹ ਸੀ ਸਾਡੀ ਅੱਜ ਦੀ ਇੱਕ ਪਿਆਰੀ ਜੀ ਛੋਟੀ ਜਿਹੀ ਕਹਾਣੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਅਤੇ ਫਿਰ ਵਾਪਸ ਆਵਾਂਗੇ ਸਟੂਡੀਓ ਵਿੱਚ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ।

0: ਵਾਪਸ ਆ ਗਏ ਹਾਂ ਸਟੂਡੀਓ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ, ਤਨੂੰ ਐਂਡ ਸ਼ਮਾ ਜੀ ਦੇ ਨਾਲ।
1: ਹਾਂਜੀ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤੇ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋਣਗੇ, ਬਟ ਅਸੀਂ ਫਿਰ ਵੀ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ, ਕਿਉਂਕਿ ਅਸੀਂ ਤਾਂ ਤੁਹਾਡੇ ਨਾਲ ਸਾਡੀ ਸਾਂਝ ਬਣਾਉਣੀ ਬਣਾਉਣੀ ਹੁੰਦੀ ਆ, ਅਤੇ ਇਸ ਕਰਕੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਸਵੇਰ ਦੇ ਤੁਹਾਨੂੰ ਦੇ ਨਾਲ ਪ੍ਰੋਗਰਾਮ ਸੁਣ ਕੇ, ਅਤੇ ਮੈਂ ਵੀ ਹੁਣ ਆਪਣੀ ਹਾਜ਼ਰੀ ਲਗਾਈ ਲਈ ਹੈ।
0: ਅੱਜ ਲੌਂਗ ਵੀਕਐਂਡ ਸੀਗਾ, ਬਹੁਤ ਲੋਕ ਘਰ ਵੀ ਹੋਣਗੇ, ਅਤੇ ਜਿੱਦਾਂ ਮੌਸਮ ਵਧੀਆ ਤਾਂ ਬਹੁਤੇ ਲੋਕ ਬਾਹਰ ਘੁੰਮਣ ਫਿਰਨ ਵੀ ਗਏ ਹੋਣਗੇ, ਤਾਂ ਜਿਹੜੇ ਡਰਾਈਵ ਵੀ ਕਰ ਰਹੇ ਆ ਉਹਨਾਂ ਲਈ ਵੀ ਸਾਡਾ ਪ੍ਰੋਗਰਾਮ ਸੁਣਨਾ ਜ਼ਰੂਰੀ ਆ, ਅਤੇ ਜਿਹੜੇ ਘਰੇ ਰੈਸਟ ਕਰ ਰਹੇ ਨੇ ਉਹਨਾਂ ਦੇ ਲਈ ਵੀ। ਨਜ਼ਰ ਮਾਰਦੇ ਹਾਂ ਥੋੜ੍ਹੀਆਂ ਜਿਹੀਆਂ ਨਿਊਜ਼ ਦੇ ਉੱਪਰ। ਜਿੱਦਾਂ ਸਾਨੂੰ ਪਤਾ ਹੀ ਆ ਕਿ ਅੱਜ ਕਿੰਗ ਚਾਰਲਸ ਦਾ ਬਰਥਡੇ ਆ, ਪੂਰੇ ਦੇਸ਼ ਭਰ ਵਿੱਚ ਉਹ ਮਨਾਇਆ ਜਾ ਰਿਹਾ ਆ, ਅਤੇ ਦੇਸ਼ ਭਰ ਦੇ ਸੈਂਕੜੇ ਵਿਅਕਤੀਆਂ ਨੂੰ ਉਹਨਾਂ ਦੀਆਂ ਸਮਾਜਿਕ, ਵਿਗਿਆਨਕ, ਸਿੱਖਿਅਤ ਅਤੇ ਕਮਿਊਨਿਟੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਆ। ਇਸ ਲਿਸਟ ਵਿੱਚ ਸਭ ਤੋਂ ਪ੍ਰਸਿੱਧ ਮੈਥਮੈਟੀਸ਼ੀਅਨ ਟੈਰੈਂਸ ਤਾਓ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹਨ। ਸਰਕਾਰ ਨੇ ਕਿਹਾ ਹੈ ਕਿ ਇਹ ਸਨਮਾਨ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੁੰਦਾ ਆ, ਅਤੇ ਨਾਲ ਹੀ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਕੁਝ ਸਮੇਂ ਵਿੱਚ AI ਆਸਟ੍ਰੇਲੀਆ ਦੇ ਕੰਮਕਾਜ ਦੇ ਤਰੀਕਿਆਂ ਨੂੰ ਬਦਲ ਦੇਵੇਗੀ। ਕਈ ਕੰਪਨੀਆਂ ਪਹਿਲਾਂ ਹੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਕਸਟਮਰ ਸਰਵਿਸਿਜ਼ ਅਤੇ ਉਤਪਾਦਕ ਵਿੱਚ ਸੁਧਾਰ ਕਰ ਰਹੀਆਂ ਨੇ, ਇਸ ਲਈ ਨਵੀਆਂ ਨੌਕਰੀਆਂ ਦੇ ਮੌਕੇ ਬਣਨਗੇ, ਪਰ ਕਈ ਪਰੰਪਰਾਗਤ ਨੌਕਰੀਆਂ ਵਿੱਚ ਬਦਲਾਅ ਵੀ ਆ ਸਕਦਾ ਹੈ। ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਦੇ ਬਾਰੇ ਮੈਮ?
1: ਹਾਂਜੀ ਬਿਲਕੁਲ, ਦੇਖੋ ਜਿਹੜੀ ਚੇਂਜਿਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਖਾਸ ਕਰਕੇ ਜਿਹੜੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵਾਰ ਦਾ ਕਰਕੇ ਹੁਣ ਲੋਕ ਬਹੁਤ ਜ਼ਿਆਦਾ ਨਿਊਜ਼ ਦੇ ਉੱਪਰ ਰੱਖਦੇ ਨੇ ਆਪਣਾ ਧਿਆਨ ਕਿ ਕਿਹੜੀਆਂ ਕਿਹੜੀਆਂ ਚੇਂਜਿਸ ਸਾਨੂੰ ਮਿਲਦੀਆਂ ਨੇ, ਬਟ ਨਿਊਜ਼ ਤੇ ਜਿਹੜੀ ਹੈ ਹੀ ਹੈ। ਮੇਰਾ ਇੱਕ ਆਉਂਦਿਆਂ ਆਉਂਦਿਆਂ ਨਾ ਜਦੋਂ ਮੈਂ ਸਟੂਡੀਓ 'ਚ ਆ ਰਹੀ ਸੀਗੀ ਅਤੇ ਮੇਰੇ ਇਹ ਦਿਮਾਗ ਵਿੱਚ ਚੱਲ ਰਿਹਾ ਸੀਗਾ ਕਿ ਮੈਂ ਜਦੋਂ ਆਪਾਂ ਪੈਟਰੋਲ ਸਟੇਸ਼ਨ ਦੇ ਲਾਗੋਂ ਦੀ ਲੰਘਦੇ ਹਾਂ ਨਾ, ਅਤੇ ਪੈਟਰੋਲ ਪ੍ਰਾਈਸਿਸ ਦੇ ਉੱਪਰ ਤੁਹਾਡੀ ਨਜ਼ਰ ਜ਼ਰੂਰ ਜਾਂਦੀ ਹੈ, ਅਤੇ ਉਹਦੇ ਪੈਟਰੋਲ ਪ੍ਰਾਈਸ ਜਿਹੜੀ ਆ ਜਾਂ ਡੀਜ਼ਲ ਪ੍ਰਾਈਸ ਅੱਗੇ ਨਾਲੋਂ ਥੋੜ੍ਹੀ ਜਿਹੀ ਘਟੀ ਹੋਈ ਆ, ਅਤੇ ਮੈਂ ਸੋਚ ਰਹੀ ਸੀਗੀ ਕਿ ਹੁਣ ਵਾਰ ਦਾ ਇੰਨਾ ਰੌਲਾ ਨਹੀਂ ਹੈਗਾ, ਮਤਲਬ ਕਿ ਵਾਰ ਜਿਹੜੀ ਆ ਉਹ ਥੋੜ੍ਹੀ ਜਿਹੀ ਮਤਲਬ ਕਿ ਪੌਜ਼ 'ਤੇ ਲੱਗੀ ਹੋਈ ਆ, ਅਤੇ ਬਟ ਫਿਊਲ ਦੀਆਂ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਘਟੀਆਂ ਨੇ, ਅਤੇ ਜੇ ਅਸੀਂ ਇਹਨੂੰ ਪੁੱਛਣਾ ਚਾਹੀਏ ਆਪਣੇ ਪੋਲੀਟੀਸ਼ੀਅਨਸ ਕੋਲੋਂ ਅਤੇ ਸਾਰੇ ਜਿਹੜੇ ਹੈਗੇ ਨੇ ਵਰਲਡ ਦੇ ਡਿਸੀਜਨਸ ਮੇਕਰਸ ਨੇ, ਕਿ ਅਸੀਂ ਜਿਹੜੀਆਂ ਪ੍ਰੀ ਵਾਰ ਪ੍ਰਾਈਸਿਸ ਨੇ ਵੀ ਉਹ ਕਦੋਂ ਸਾਨੂੰ ਵੇਖਣ ਨੂੰ ਮਿਲਣਗੀਆਂ
0: ਜੀ
1: ਫਿਊਲ ਦੇ ਉੱਤੇ, ਅਤੇ ਬਟ ਫਿਊਲ ਕਰਕੇ ਜਿਹੜੀਆਂ ਹੋਰ ਚੀਜ਼ਾਂ ਦੀਆਂ ਪ੍ਰਾਈਸਿਸ ਵਧੀਆਂ ਨੇ,
0: ਹਾਂਜੀ
1: ਹੈ ਵੀ ਉਹਨਾਂ ਦੇ ਉੱਤੇ ਕੀ ਉਹ ਵੀ ਘਟਣਗੀਆਂ ਜਾਂ ਨਹੀਂ ਘਟਣਗੀਆਂ, ਕਿਉਂਕਿ ਫਿਊਲ ਕਰਕੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਪ੍ਰਾਈਸਿਸ ਉੱਪਰ ਚਲੀਆਂ ਗਈਆਂ ਆ, ਔਰ ਮੋਸਟਲੀ ਫਿਰ ਇਸ ਤਰ੍ਹਾਂ ਹੀ ਹੁੰਦਾ ਆ ਕਿ ਜੇ ਇੱਕ ਵਾਰੀ ਪ੍ਰਾਈਸਿਸ ਜਿਹੜੀਆਂ ਅੱਪ ਚਲੀਆਂ ਗਈਆਂ ਅਤੇ ਜਦੋਂ ਕ੍ਰਾਈਸਿਸ ਜਿਹੜਾ ਨਿਕਲ ਜਾਂਦਾ ਆ ਅਤੇ ਪ੍ਰਾਈਸਿਸ ਕਦੀ ਵੀ ਥੱਲੇ ਨਹੀਂ ਆਉਂਦੀਆਂ
0: ਜੀ। ਬਾਕੀ ਜਿੱਦਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਬਹੁਤ ਚੀਜ਼ਾਂ ਸਾਡੀ ਲਾਈਫ ਵਿੱਚ ਸੌਖੀਆਂ ਵੀ ਹੋ ਰਹੀਆਂ ਨੇ, ਪਰ ਜਿੱਦਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਔਨ ਗੋਇੰਗ ਜੋਬਸ ਚੱਲ ਰਹੀਆਂ ਨੇ, ਬਹੁਤ ਜਿਹੜੀਆਂ ਜੋਬਸ ਨੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਲੋਕਾਂ ਦੀਆਂ ਕਵਰ ਵੀ ਕਰ ਰਹੀ ਹੈ, ਅਤੇ ਲੋਕਾਂ ਵਿੱਚ ਇਸ ਚੀਜ਼ ਨੂੰ ਥੋੜ੍ਹਾ ਜਿਹਾ ਲੈ ਕੇ ਸਟ੍ਰੈਸ ਵੀ ਹੁੰਦਾ ਹੈ ਜੇ ਇਨ ਫਿਊਚਰ ਕੀ ਜੇ AI ਆਉਂਦੀ ਆ ਤਾਂ ਵੀ ਸਾਡੀਆਂ ਜੋਬਸ ਕਿੱਥੇ ਜਾਣਗੀਆਂ।
1: ਨਹੀਂ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੈਨੂੰ, ਕਿ AI ਦੇ ਨਾਲ ਜੋਬਸ ਜਿਹੜੀਆਂ ਜਿੱਥੇ ਪੰਜ ਬੰਦੇ ਇੱਕ ਜੋਬ ਕਰ ਰਹੇ ਸੀਗੇ ਉੱਥੇ ਇੱਕ ਬੰਦਾ ਉਹ ਜੋਬ ਕਰ ਲੂਗਾ, ਜਿੱਥੇ ਇੱਕ ਬੰਦਾ 4-5 ਘੰਟੇ ਲਗਾ ਕੇ ਜਿਹੜੀ ਜੋਬ ਕਰ ਰਿਹਾ ਸੀਗਾ
0: ਜੀ,
1: ਹੈ ਨਾ, ਉਹ ਹੁਣ 10 ਮਿੰਟਾਂ ਦੇ ਵਿੱਚ ਜਾਂ 15 ਮਿੰਟਾਂ ਵਿੱਚ ਹੋ ਜਾਂਦੀ ਆ, ਅਤੇ ਓਬਵੀਅਸਲੀ ਜਿਹੜਾ ਆ ਇਹ ਇੱਕ ਖਤਰੇ ਦੀ ਘੰਟੀ ਵੱਜ ਰਹੀ ਆ, ਔਰ ਖਤਰਾ ਸਾਨੂੰ ਆਉਣ ਵਾਲਾ ਆ, ਔਰ ਇਹਦੇ ਬਾਰੇ ਸਾਨੂੰ ਸੋਚਣਾ ਜ਼ਰੂਰ ਪਵੇਗਾ
0: ਜੀ। ਵੈਸੇ ਲੋਕ ਬਹੁਤ ਸਮਾਰਟ ਵੀ ਨੇ, ਮਤਲਬ ਜਿੱਦਾਂ ਅੱਜ ਕੱਲ੍ਹ ਲੋਕ ਕੰਟੈਂਟ ਕ੍ਰੀਏਸ਼ਨ ਵੱਲ ਜ਼ਿਆਦਾ ਜਾ ਰਹੇ ਨੇ ਮੈਮ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਸਭ ਨੂੰ ਅਹਿਸਾਸ ਹੁੰਦਾ, ਜਾਂ ਕਹਿ ਲਓ ਵੀ ਜਿਵੇਂ ਜਿਵੇਂ ਵਹਾਅ ਹੁੰਦਾ ਲੋਕ ਉਸ ਵਹਾਅ ਵੱਲ ਨੂੰ ਜਾਈ ਜਾਂਦੇ ਨੇ ਅੱਜ ਕੱਲ੍ਹ। ਜਿੱਦਾਂ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਐਵੇਂ ਹੁੰਦਾ ਕਿ ਹਾਰਡ ਵਰਕ ਕਰਨ ਦੀ ਜਗ੍ਹਾ ਉਹ ਕੰਟੈਂਟ ਕ੍ਰੀਏਸ਼ਨ ਦੇ ਉੱਪਰ ਧਿਆਨ ਦਿੰਦੇ ਨੇ, ਕਿਉਂਕਿ ਸੋਸ਼ਲ ਮੀਡੀਆ ਵੀ ਇੱਕ ਇਨਕਮ ਦਾ ਸੋਰਸ ਆ ਲੋਕਾਂ ਦੇ ਲਈ।
1: ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਦੇਖੋ ਇਹ ਇੱਕ ਨਾ ਜਿਹੜੀ ਸਮਾਜ ਦੇ ਵਿੱਚ ਚੇਂਜ ਆਉਣੀ ਹੁੰਦੀ ਆ ਆਪਾਂ ਉਹਨੂੰ ਰੋਕ ਨਹੀਂ ਸਕਦੇ, ਹੈ ਨਾ। ਜਿਸ ਤਰ੍ਹਾਂ ਪਹਿਲੋਂ ਪੇਰੈਂਟਸ ਦਾ ਇਹੋ ਜ਼ੋਰ ਲੱਗਾ ਹੁੰਦਾ ਸੀਗਾ ਕਿ ਬੱਚੇ ਉਹ ਪੜ੍ਹਾਈ ਕਰਨ ਜਿਹਦੇ ਵਿੱਚ ਜੋਬ ਮਿਲੇ,
0: ਹਨਾ,
1: ਜਿਹੜੀਆਂ ਸਿਕਿਓਰ ਜੋਬ ਸੀਗੀਆਂ ਕਿ ਡਾਕਟਰ, ਇੰਜੀਨੀਅਰ, ਜਿਹੜੀਆਂ ਕਿ ਪ੍ਰੋਫੈਸ਼ਨਲਸ, ਹਨਾ, ਤੇ ਹਮੇਸ਼ਾ ਹਰ ਇੱਕ ਮਾਂ ਪਿਓ ਜਿੰਨੇ ਕੁ ਉਹਨਾਂ ਕੋਲ ਸਮਝ ਹੁੰਦੀ ਸੀ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਸੀ ਕਿ ਉਹ ਬੱਚੇ ਇਹ ਪੜ੍ਹਾਈ ਕਰਨ ਤਾਂ ਕਿ ਉਹ ਸਿਕਿਓਰ ਜੋਬਸ ਵਿੱਚ ਜਾ ਸਕਣ। ਤੇ ਹੁਣ ਵੀ ਇਸ ਤਰ੍ਹਾਂ ਹੀ ਆ, ਅਵੇਅਰਨੈਸ ਦੀ ਜ਼ਰੂਰਤ ਆ, ਬੱਚਿਆਂ ਨੂੰ ਉਹੀ ਪੜ੍ਹਾਈਆਂ ਕਰਵਾਓ ਜਿਹੜੀ ਚੀਜ਼ ਅੱਗੇ ਜਾ ਕੇ ਚੱਲਣੀ ਆ, ਜਿਹਦਾ ਟ੍ਰੈਂਡ ਹੋਣਾ ਔਰ ਜਿਹਦੀ ਜ਼ਰੂਰਤ ਹੋਣੀ ਆ। ਹੁਣ ਜੇ ਕੰਟੈਂਟ ਕ੍ਰੀਏਸ਼ਨ ਦੀ ਟ੍ਰੈਂਡ ਆ ਜਾਂ ਮਤਲਬ ਕਿ ਜ਼ਰੂਰਤ ਆ, ਤੇ ਫਿਰ ਸਾਨੂੰ ਬੱਚਿਆਂ ਨੂੰ ਆਈ ਟੀ ਹੀ ਪੜ੍ਹਾਉਣੀ ਚਾਹੀਦੀ ਆ। ਹੁਣ ਜੇ ਚਾਈਨਾ ਦੇ ਵਿੱਚ ਵੇਖਿਆ ਜਾਵੇ ਤਾਂ ਚਾਈਨਾ 'ਚ ਉਹ ਕਹਿੰਦੇ ਨੇ ਕਿ ਜਿਹੜੇ 5-5 ਸਾਲ ਦੇ ਬੱਚੇ ਨੇ ਉਹ ਪ੍ਰੋਗਰਾਮਿੰਗ ਕਰ ਰਹੇ ਨੇ, ਜਦੋਂ ਕਿ ਦੂਸਰੇ ਦੇਸ਼ਾਂ ਵਿੱਚ 5 ਸਾਲ ਦੇ ਬੱਚੇ ਨੂੰ ਤੇ ਕਾਰਟੂਨਸ ਤੋਂ ਹੀ ਅਵੇਲ ਨਹੀਂ ਹੁੰਦੀ, ਹੈਨਾ। ਤੇ ਇਸ ਕਰਕੇ ਠੀਕ ਹੈ, AI ਦੇ ਕਰਕੇ ਜੋਬਸ ਜਾਣਗੀਆਂ, ਬਟ AI ਦੇ ਕਰਕੇ ਉਹੀ ਲੋਕ ਸਿਕਿਓਰ ਰਹਿਣਗੇ ਜਿਹੜੇ ਇਹਦੀ ਪੜ੍ਹਾਈ ਕਰਨਗੇ ਤੇ ਇਹਦੇ ਵਿੱਚ ਆਪਣੀ ਇਨਵੋਲਵਮੈਂਟ ਵਧਾਉਣਗੇ
0: ਜੀ। ਇੱਕ ਹੋਰ ਮਤਲਬ ਥੋੜ੍ਹੀ ਦੁਖਦਾਈ ਖਬਰ ਹੈ ਕਿ ਜਿਹੜੇ AU ਪ੍ਰੋਫੈਸਰ ਰਿਚਰਡ ਸਕੋਲੀਅਰ ਦਾ ਦੇਹਾਂਤ ਹੋ ਗਿਆ। ਉਹ ਮਸ਼ਹੂਰ ਕੈਂਸਰ ਦੇ ਖੋਜਕਾਰ ਸੀਗੇ ਜਿਨ੍ਹਾਂ ਨੂੰ 2024 ਦੇ ਆਸਟ੍ਰੇਲੀਅਨ ਆਫ ਦਾ ਈਅਰ ਪ੍ਰੋਫੈਸਰ ਰਿਚਰਡ ਸਕੋਲਰ ਦਾ 59 ਈਅਰਸ ਦੀ ਏਜ ਦੇ ਵਿੱਚ ਦੇਹਾਂਤ ਹੋਇਆ। ਕਹਿੰਦੇ ਉਹ ਦਿਮਾਗ ਦੇ ਕੈਂਸਰ ਨਾਲ ਲੜ ਰਹੇ ਸੀ ਅਤੇ ਉਹਨਾਂ ਨੇ ਆਪਣੀ ਕੋਈ ਨਵੀਂ ਰਿਸਰਚ ਕੀਤੀ ਸੀ ਅਤੇ ਉਹਨੂੰ ਹੀ ਆਪਦੇ ਉੱਪਰ ਅਜਮਾ ਰਹੇ ਸੀ ਅਤੇ ਇਸ ਦੇ ਕਰਕੇ ਉਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਅਤੇ ਪਰ ਉਹਨਾਂ ਦੇ ਜਦੋਂ ਉਹ ਉਹਨਾਂ ਦੀ ਡੈਥ ਹੋਈ ਤਾਂ ਉਹਨਾਂ ਦੇ ਆਖਰੀ ਸਮੇਂ ਦੇ ਜਿਹੜੇ ਸੰਦੇਸ਼ ਉਹਨਾਂ ਨੇ ਲੋਕਾਂ ਨੂੰ ਦਿੱਤਾ ਉਹ ਇਹ ਕਿਹਾ ਕਿ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਿੰਮਤ ਨਾਲ ਅੱਗੇ ਵੱਧਦੇ ਜਾਣ।
1: ਬਿਲਕੁਲ, ਬੜੇ ਵਧੀਆ ਜੀ। ਦੇਖੋ, ਜਿਹੜਾ ਇਨਸਾਨ ਦੁਨੀਆਂ ਤੋਂ ਜਾ ਰਿਹਾ ਹੋਵੇ ਉਹ ਫਿਰ ਵੀ ਦੁਨੀਆਂ ਦੇ ਵਾਸਤੇ ਸੋਚ ਰਿਹਾ ਔਰ ਦੁਨੀਆਂ ਵਾਸਤੇ ਦੁਨੀਆਂ ਨੂੰ ਸੰਦੇਸ਼ ਦੇ ਰਿਹਾ। ਔਰ ਹਮੇਸ਼ਾ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਇਨਸਾਨ ਨੂੰ ਆਪ ਨੂੰ ਪੀੜ ਹੁੰਦੀ ਆ ਉਹਦਾ ਹੀ ਪਤਾ ਹੁੰਦਾ ਹੈ, ਹਨਾ, ਕਿਉਂਕਿ ਜੇ ਉਹ ਇਸ ਚੀਜ਼ ਦੇ ਨਾਲ ਪੀੜਤ ਸੀਗੇ ਤੇ ਉਹ ਇਹਦੇ ਉੱਪਰ ਸ਼ਾਇਦ ਤਾਂ ਹੀ ਫਿਰ ਉਹ ਖੋਜ ਕਰ ਰਹੇ ਸੀਗੇ। ਤੇ ਕਈ ਲੋਕੀ ਹਾਲੇ ਵੀ, ਜਿਸ ਤਰ੍ਹਾਂ ਤੁਸੀਂ ਜਿਹੜੇ ਰੀਲਸ ਬਣਾਉਂਦੇ ਨੇ, ਕੰਟੈਂਟ ਕ੍ਰੀਏਟ ਕਰਦੇ ਨੇ, ਉਹ ਹਾਲੇ ਵੀ ਕਈ ਲੋਕਾਂ ਨੂੰ ਇਹੀ ਸੰਦੇਸ਼ ਦੇਈ ਜਾ ਰਿਹਾ ਕਿ ਕੈਂਸਰ ਹੈ ਨਹੀਂ, ਕੈਂਸਰ ਹੈ ਨਹੀਂ, ਹਨਾ। ਬਟ ਇੱਕ ਕੈਂਸਰ ਦਾ ਖੋਜ ਕਰਤਾ ਜਿਹੜਾ ਕਿ ਉਹਨੂੰ ਕੈਂਸਰ ਦੇ ਕਰਕੇ ਉਹਦੀ ਡੈਥ ਹੋਈ ਆ, ਤੇ ਸਾਨੂੰ ਇਹਨਾਂ ਜਿਹੜੀਆਂ ਰੀਲਸ ਜਾਂ ਜਿਹੜੀਆਂ ਅਸੀਂ ਬਣਾਉਂਦੇ ਹਾਂ, ਕੰਟੈਂਟ ਕ੍ਰੀਏਟ ਕਰਦੇ ਹਾਂ, ਇਹ ਬਹੁਤ ਹੀ ਸੋਚ ਸਮਝ ਕੇ ਬਣਾਉਣਾ ਚਾਹੀਦਾ
0: ਜੀ। ਜੇ ਤੁਸੀਂ ਕੰਟੈਂਟ ਕ੍ਰੀਏਸ਼ਨ ਕਰਨਾ, ਸਿਰਫ ਇਹ ਨਹੀਂ ਕਿ ਤੁਹਾਡਾ ਜੋ ਮਨ ਕਰਦਾ ਤੁਸੀਂ ਬੋਲੀ ਰਹੋ, ਤੁਹਾਨੂੰ ਸਮਾਜ ਦੀ ਮਤਲਬ ਪੂਰੀ ਸੋਸਾਇਟੀ 'ਚ ਕੀ ਚੱਲ ਰਿਹਾ, ਵਰਲਡ ਲੈਵਲ 'ਤੇ ਕੀ ਚੀਜ਼ਾਂ ਚੱਲ ਰਹੀਆਂ, ਤੁਹਾਨੂੰ ਉਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ, ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ,
1: ਬਹੁਤ ਜ਼ਿਆਦਾ ਜ਼ਰੂਰੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਤੁਸੀਂ ਵੀ ਵੇਖਿਆ ਹੋਣਾ ਕਿ ਇੰਡੀਆ ਦੇ ਵਿੱਚ ਕਾਫੀ ਰੌਲਾ ਪੈ ਰਿਹਾ ਸੀਗਾ ਕਿ ਲੋਕ ਜਿਹੜੇ ਇਨਫਲੂਐਂਸਰਸ ਪ੍ਰਮੋਟ ਕਰ ਰਹੇ ਸੀਗੇ
0: ਜੀ,
1: ਕੁਛ ਖਾਦਾਂ ਅਤੇ ਕੁਛ ਸ਼ਾਇਦ ਉਹਦੇ ਵਿੱਚ ਐਗਰੀਕਲਚਰ ਦੇ ਵਿੱਚ ਯੂਜ਼ ਹੋਣ ਵਾਲੀਆਂ ਪ੍ਰੋਡਕਟ ਸੀਗੀਆਂ, ਅਤੇ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਇਨਫਲੂਐਂਸਰਸ ਨੂੰ ਸੁਣਿਆ। ਅਤੇ ਉਹਦੇ ਬਾਅਦ ਵਿੱਚ ਫਿਰ ਕਈ ਲੋਕਾਂ ਨੇ ਇਨਫਲੂਐਂਸਰਸ ਨੂੰ ਫੜ ਕੇ ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਦੱਸੋ, ਪਰ ਉਹ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਨੌਲੇਜ ਹੀ ਨਹੀਂ, ਸਾਨੂੰ ਤਾਂ ਜਿਹੜਾ ਹੈਗੇ ਆ ਜਿਹਨਾਂ ਦੀ ਪ੍ਰੋਡਕਟ ਆ, ਹੈਨਾ, ਮੈਨੂਫੈਕਚਰ ਸਾਨੂੰ ਕਹਿੰਦਾ ਕਿ ਤੁਸੀਂ ਇਹਦੀ ਵੀਡੀਓ ਬਣਾ ਦਿਓ, ਅਸੀਂ ਉਹਦੀ ਵੀਡੀਓ ਬਣਾ ਦਿੰਦੇ ਹਾਂ। ਤੇ ਉਹ ਅੱਜ ਕੱਲ AI ਦੇ ਨਾਲ ਹੈ ਵੀ ਬੜਾ ਸੌਖਾ ਕਿ ਜੋ ਮਰਜ਼ੀ ਤੁਸੀਂ ਕ੍ਰੀਏਟ ਕਰ ਲਓ। ਤੇ ਇਸ ਕਰਕੇ ਇਨਫਲੂਐਂਸਰਸ ਨੂੰ ਐਂਡ ਜਿਹੜੇ ਵੀ ਕੰਟੈਂਟ ਕ੍ਰੀਏਟਰਸ ਨੇ ਉਹਨਾਂ ਲਈ ਬਹੁਤ ਜ਼ਰੂਰੀ ਆ ਕਿ ਉਹ ਜਿਹੜੀ ਵੀ ਇਨਫੋਰਮੇਸ਼ਨ ਦੇ ਰਹੇ ਆ, ਡਜ਼ਨਟ ਮੈਟਰ ਕਿ ਉਹ ਹੈਲਥ ਦੇ ਰਿਲੇਟਿਡ ਦੇ ਰਹੇ ਆ ਜਾਂ ਕੋਈ ਕਿਸੇ ਪ੍ਰੋਡਕਟ ਬਾਰੇ ਦੇ ਰਹੇ ਆ, ਕਿ ਉਹਦੇ ਵਿੱਚ ਉਹਨਾਂ ਦਾ ਪਹਿਲੋਂ ਬਿਲੀਫ ਹੋਵੇ ਔਰ ਉਹਨਾਂ ਨੂੰ ਉਹਦੇ ਬਾਰੇ ਪੂਰੀ ਨੌਲੇਜ ਹੋਵੇ
0: ਜੀ। ਕਿਉਂਕਿ ਉਹ ਕੀ ਕਹਿੰਦੇ ਹੁੰਦੇ ਨੇ ਕਿ ਹਾਫ ਨੌਲੇਜ ਕਿਲਸ, ਲਿਟਲ ਨੌਲੇਜ ਕਿਲਸ ਵੀ, ਮਤਲਬ ਜਾਣਕਾਰੀ ਹੋਣੀ, ਜੇ ਤੁਸੀਂ ਕਿਸੇ ਚੀਜ਼ ਨੂੰ ਪ੍ਰਮੋਟ ਵੀ ਕਰ ਰਹੇ ਹੋ, ਜੇ ਤੁਹਾਨੂੰ ਲੋਕ ਦੇਖ ਵੀ ਰਹੇ ਨੇ, ਤਾਂ ਤੁਹਾਨੂੰ ਤੁਹਾਡੇ ਮਾਇੰਡ 'ਚ ਸਿਰਫ ਇੱਕ ਆਪਦਾ ਬੈਨੀਫਿਟ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਸੋਸਾਇਟੀ ਦੇ ਲਈ ਕੁਛ ਕਰ ਰਹੇ ਹੋ ਜਾਂ ਤੁਸੀਂ ਲੋਕਾਂ ਦੇ ਵਿੱਚ ਆ ਰਹੇ ਹੋ, ਤਾਂ ਤੁਸੀਂ ਲੋਕਾਂ ਦੇ ਬਾਰੇ ਵੀ ਸੋਚਣਾ ਤੁਹਾਡਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਸਿਰਫ ਸੈਲਫ ਸੈਂਟਰਡ ਹੋ ਕੇ ਨਹੀਂ ਸੋਚ ਸਕਦੇ ਵੀ ਮੇਰੇ ਲਈ ਕਿਹੜੀ ਚੀਜ਼ ਬੈਨੀਫਿਸ਼ੀਅਲ ਆ।
1: ਪਤਾ ਤੈਨੂੰ ਪਹਿਲੇ ਕਿਸ ਤਰ੍ਹਾਂ ਹੁੰਦਾ ਸੀਗਾ ਕਿ ਜਿਹੜੇ ਮਾਡਲਸ ਹੁੰਦੇ ਸੀਗੇ ਨਾ, ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਜੇ ਉਹ ਕਿਸੇ ਏਜੰਸੀ ਨਾਲ ਕੰਮ ਕਰਦੇ ਆ, ਏਜੰਸੀ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ ਕਿਉਂਕਿ ਏਜੰਸੀ ਨੂੰ ਜਿਹੜਾ ਮੈਨੂਫੈਕਚਰਰ ਸੀਗਾ ਉਹ ਪੈਸੇ ਦਿੰਦਾ ਸੀ, ਜਾਂ ਜਿਹਨੇ ਜੋ ਵੀ ਆਪਣੀ ਚੀਜ਼ ਪ੍ਰਮੋਟ ਕਰਵਾਉਣੀ ਹੁੰਦੀ ਸੀ। ਹੁਣ ਜਿਹੜਾ ਆ ਉਹ ਇੱਕ ਤਾਂ ਉਹਨਾਂ ਨੂੰ ਉੱਥੋਂ ਪੈਸੇ ਮਿਲਦੇ ਆ, ਇੱਕ ਉਹਨਾਂ ਨੂੰ ਕੰਟੈਂਟ ਕ੍ਰੀਏਟ ਕਰਕੇ ਤੇ ਜਿਹੜੇ ਉਹਨਾਂ ਨੂੰ ਵਿਊਜ਼ ਦੇ ਪੈਸੇ ਮਿਲਦੇ ਆ, ਉਹਨਾਂ ਦਾ ਕੰਟੈਂਟ ਜਿਹੜਾ ਮੋਨੇਟਾਈਜ਼ ਹੁੰਦਾ ਆ ਉਹਦੇ ਕਰਕੇ ਉਹ ਦੇ ਡੋਂਟ ਕੇਅਰ
0: ਜੀ
1: ਕਿ ਉਹਨਾਂ ਉਹ ਕਿਸ ਚੀਜ਼ ਦੇ ਬਾਰੇ ਉਹ ਬੋਲ ਰਹੇ ਆ ਜਾਂ ਕਿਸ ਚੀਜ਼ ਬਾਰੇ ਉਹ ਕੰਟੈਂਟ ਕ੍ਰੀਏਟ ਕਰ ਰਹੇ ਆ
0: ਜੀ। ਚੱਲਦੇ ਆ ਅਗਲੀ ਖਬਰ ਵੱਲ। ਉਹਦੇ ਅਗਲੀ ਖਬਰ ਸਾਨੂੰ ਦੱਸਦੀ ਹੈ ਕਿ ਕਹਿੰਦੇ ਜਿਹੜੇ ਲੇਟੈਸਟ ਸਰਵੇਸ ਨੇ ਉਹਦੇ ਅਕੋਰਡਿੰਗ ਪਤਾ ਲੱਗਿਆ ਕਿ ਆਸਟ੍ਰੇਲੀਆ ਵਿੱਚ ਲੋਕਾਂ ਦਾ ਜਿਹੜਾ ਰਵਾਇਤੀ ਪਾਰਟੀਆਂ 'ਤੇ ਥੋੜ੍ਹਾ ਭਰੋਸਾ ਘੱਟ ਰਿਹਾ ਆ। ਨਵੀਂ ਪੋਲ ਵਿੱਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਨੂੰ ਕਾਫੀ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਲੋਕਾਂ ਵੱਲੋਂ। ਲੋਕ ਮਹਿੰਗਾਈ, ਘਰਾਂ ਦੀਆਂ ਕੀਮਤਾਂ ਤੇ ਜੀਵਨ ਯਾਪਨ ਦੇ ਵਾਧੇ ਖਰਚਿਆਂ ਨੂੰ ਲੈ ਕੇ ਚਿੰਤਤ ਹਨ।
1: ਹਾਂਜੀ ਬਿਲਕੁਲ, ਕਿਉਂਕਿ ਮੈਂ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜੇ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ, ਜਿੰਨੀ ਕੁ ਮੈਨੂੰ ਨੌਲੇਜ ਆ ਕਿ ਪਹਿਲਾਂ ਦੋ ਪਾਰਟੀਜ਼ ਹੁੰਦੀਆਂ ਸੀ, ਸਟਰੋਂਗ ਪਾਰਟੀਜ਼, ਲੇਬਰ ਐਂਡ ਲਿਬਰਲ, ਹਨਾ। ਕਦੀ ਲੇਬਰ ਦੀ ਗਵਰਨਮੈਂਟ ਆ ਜਾਂਦੀ ਸੀ ਤੇ ਕਦੀ ਲਿਬਰਲ ਦੀ ਆ ਜਾਂਦੀ ਸੀ। ਹੁਣ ਇਸ ਟਾਈਮ ਤੇ ਜਿਹੜੀ ਲਿਬਰਲ ਆ ਉਹਦੇ ਕੋਲ ਕੋਈ ਵੀ ਜਿਹੜਾ ਫਰੰਟ ਫੇਸ ਆ ਉਹ ਇੰਨਾ ਸਟਰੋਂਗ ਪਰਸਨੈਲਿਟੀ ਨਹੀਂ ਹੈਗੀ, ਜਾਂ ਜਿਹਦੇ ਕੋਲ ਕੋਈ ਬਹੁਤ ਹੀ ਸਟਰੋਂਗ ਪੋਲੀਟੀਸ਼ੀਅਨ ਜਿਹਨੂੰ ਆਪਾਂ ਕਹਿ ਸਕੀਏ ਬੈਕਗਰਾਉਂਡ ਵਾਲਾ ਜਾਂ ਨੌਲੇਜ ਵਾਲਾ, ਉਹਨਾਂ ਕੋਲ ਹੈ ਨਹੀਂ ਆ ਲਿਬਰਲ ਕੋਲ। ਔਰ ਲੇਬਰ ਜਿਹੜੀ ਆ ਉਹ ਹਮੇਸ਼ਾ ਹੀ ਲੀਡ ਤੇ ਰਹੀ ਆ। ਹੁਣ ਪੌਲਿਨ ਹੈਨਸਨ ਨੂੰ ਪਹਿਲਾਂ ਕੋਈ ਇੰਨਾ ਜ਼ਿਆਦਾ ਸਮਰਥਨ ਨਹੀਂ ਸੀ ਮਿਲਦਾ, ਔਰ ਖਾਸ ਤੌਰ ਤੇ ਕਿਉਂਕਿ ਪੌਲਿਨ ਹੈਨਸਨ ਨੂੰ ਬਹੁਤੇ ਲੋਕੀ ਇਸ ਕਰਕੇ ਵੀ ਨਹੀਂ ਸੀ ਪਸੰਦ ਕਰਦੇ ਕਿਉਂਕਿ ਉਹ ਮਾਈਗ੍ਰੇਸ਼ਨ ਦੇ ਬਹੁਤ ਅਗੇਂਸਟ ਬੋਲਦੀ ਸੀ
0: ਜੀ।
1: ਪਰ ਹੁਣ ਲੱਗਦਾ ਆ ਕਿ ਕਿਤੇ ਨਾ ਕਿਤੇ, ਕਿਉਂਕਿ ਲੋਕਾਂ ਕੋਲ ਕੋਈ ਚੋਇਸ ਨਹੀਂ ਹੈਗੀ
0: ਜੀ,
1: ਲੇਬਰ ਆਲਰੇਡੀ ਜਿਹੜੀ ਆ ਉਹ ਪਾਵਰ ਵਿੱਚ ਹੈਗੀ ਆ, ਤੇ ਉਹਨਾਂ ਕੋਲੋਂ ਇਹ ਜਿਹੜੀ ਮੰਗਿਆਈ ਆ, ਘਰਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਨਹੀਂ ਹੋ ਰਹੀਆਂ
0: ਜੀ,
1: ਤੇ ਲੋਕੀ ਇਹਨਾਂ ਚੀਜ਼ਾਂ ਕਰਕੇ ਖਪੇ ਹੋਏ ਆ। ਬੇਸ਼ੱਕ ਜਿਹੜੀ ਪ੍ਰੋਬਲਮਸ ਚੱਲ ਰਹੀਆਂ, ਜੇ ਹੁਣ ਅਸੀਂ ਮੰਗਿਆਈ ਦੀ ਗੱਲ ਕਰੀਏ ਤੇ ਵਾਰ ਦੇ ਉੱਪਰ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਸੀ
0: ਜੀ,
1: ਹਨਾ। ਜਿੰਨਾ ਕੁ ਗਵਰਨਮੈਂਟ ਕੋਲੋਂ ਹੋ ਰਿਹਾ ਉਹ ਕਰ ਰਹੀ ਆ, ਬਟ ਫਿਰ ਵੀ ਇੱਕ ਆਮ ਇਨਸਾਨ ਇਹੀ ਕਹਿ ਰਿਹਾ ਕਿ ਨਹੀਂ, ਲੇਬਰ ਦੀ ਗਵਰਨਮੈਂਟ ਆ ਤੇ ਲੇਬਰ ਕੋਲੋਂ ਜਿਹੜੀ ਮੰਗਿਆਈ ਆ ਜਾਂ ਦੂਸਰੇ ਇਸ਼ੂਜ਼ ਆ ਉਹ ਜਿਹੜੇ ਕੰਟਰੋਲ ਨਹੀਂ ਹੋ ਰਹੇ। ਲਿਬਰਲ ਦੇ ਵਿੱਚ ਉਹਨਾਂ ਨੂੰ ਕੋਈ ਦਿਸਦਾ ਨਹੀਂ
0: ਜੀ,
1: ਹਨਾ। ਤੇ ਹੁਣ ਫਿਰ ਜਿਹੜੀ ਸਟਰੋਂਗ ਪਰਸਨੈਲਿਟੀ ਸੀਗੀ ਉਹ ਸੀਗੀ ਪੌਲਿਨ ਹੈਨਸਨ
0: ਜੀ,
1: ਹਨਾ। ਤੇ ਹੋ ਸਕਦਾ ਆ ਕਿ ਪੌਲਿਨ ਹੈਨਸਨ ਜਿਹੜੇ ਕੋਲੀਸ਼ਨ ਦੇ ਵਿੱਚ ਜਾ ਕੇ ਤੇ ਉਹ ਪਾਵਰ ਦੇ ਵਿੱਚ ਆ ਜਾਵੇ
0: ਜੀ। ਜਿਵੇਂ ਜਿਵੇਂ ਸਮੇਂ ਸਮੇਂ ਤੇ ਇਹ ਚੀਜ਼ ਹੁੰਦੀ ਰਹਿੰਦੀ ਹੈ, ਜਿੱਦਾਂ ਹੁਣ ਆਪਾਂ ਪੰਜਾਬ 'ਚ ਵੀ ਦੇਖਿਆ ਕਿ ਪਿਛਲੇ ਸਾਲ ਮਤਲਬ ਲੋਕਾਂ ਨੂੰ ਮਤਲਬ ਅਕਾਲੀ ਤੇ ਕਾਂਗਰਸ ਦੋ ਪਾਰਟੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਫਿਰ ਲੋਕਾਂ 'ਚ ਇਹ ਸੀਗਾ ਵੀ ਜੇ ਉਹਨੂੰ ਕਿਹਨੂੰ ਅਸੀਂ ਸਪੋਰਟ ਕਰੀਏ, ਵੀ ਕਿਤੋਂ ਸਾਨੂੰ ਆਊਟਕਮ ਮਿਲ ਨਹੀਂ ਰਹੀ ਵੀ ਇੰਨੇ ਸਾਲਾਂ ਦੇ ਚੱਲਦੇ ਆ ਰਹੇ ਨੇ, ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੂਹਰੇ ਕੀਤਾ ਕਿ ਦੇਖਦੇ ਹਾਂ ਕਿ ਇਸ ਵਾਰ ਉਹ ਕੀ ਕਰਨਗੇ। ਕਿਤੇ ਨਾ ਕਿਤੇ ਕੁਛ ਲੋਕ ਬਹੁਤ ਉਸ ਚੀਜ਼ ਨੂੰ ਚੰਗਾ ਵੀ ਕਹਿ ਰਹੇ ਨੇ, ਪਰ ਕੁਛ ਲੋਕਾਂ ਦੇ ਉਹਨਾਂ ਨੂੰ ਲੈ ਕੇ ਖਦਸ਼ੇ ਵੀ ਨੇ। ਪਰ ਹੁਣ ਦੇਖੋ ਜਦੋਂ ਨਵੀਆਂ ਇਲੈਕਸ਼ਨਸ ਆਉਂਦੀਆਂ ਪੰਜਾਬ ਵਿੱਚ ਤਾਂ ਕਿਹੜੀ ਪਾਰਟੀ ਆਉਂਦੀ।
1: ਆਮ ਆਦਮੀ ਪਾਰਟੀ ਦਾ ਜਿਹੜਾ ਸੀਗਾ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਨਾ, ਉਹ ਇੱਕ ਸਿਚੁਏਸ਼ਨ ਉਸ ਤਰ੍ਹਾਂ ਦੀ ਸੀ ਪੰਜਾਬ ਦੀ ਕਿ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਨਾ ਤੇ ਅਕਾਲੀਆਂ ਨੇ ਕੁਛ ਪੰਜਾਬ ਦਾ ਸੁਧਾਰਿਆ ਤੇ ਨਾ ਕਾਂਗਰਸ ਵਾਲਿਆਂ ਨੇ, ਤੇ ਫਿਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਟਰੋਂਗ ਹੋ ਕੇ ਅੱਗੇ ਆਈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ। ਹੁਣ ਆਮ ਆਦਮੀ ਪਾਰਟੀ ਤੋਂ ਲੋਕੀ ਜਿਹੜੇ ਨਾਰਾਜ਼ ਨੇ
0: ਜੀ,
1: ਹਨਾ, ਹੁਣ ਵੇਖਿਆ ਜਾਵੇ ਤੇ ਇੱਕ ਸਟੇਟ ਨੂੰ ਦੋ ਪਾਰਟੀਜ਼ ਨੇ ਦੋਈ-ਦੋਈ ਹੱਥੀਂ ਲੁੱਟਿਆ ਤੇ ਦੋਈ-ਦੋਈ ਹੱਥੀਂ ਬਰਬਾਦ ਕੀਤਾ
0: ਜੀ,
1: ਹਨਾ। ਹਰ ਇੱਕ ਨੇ ਆਪਣੇ ਘਰ ਬਣੇ ਭਾਵੇਂ ਭਰੇ, ਭਾਵੇਂ ਉਹ ਅਕਾਲੀ ਸੀ ਤੇ ਭਾਵੇਂ ਉਹ ਕਾਂਗਰਸ ਵਾਲੇ ਸੀ, ਹਨਾ। ਆਪਾਂ ਇਹ ਨਹੀਂ ਕਹਿੰਦੇ 100%, ਬਟ 90% ਜਿਹੜੇ ਸੀਗੇ ਉਹ ਆਏ ਪਾਰਟੀ ਦੇ ਵਿੱਚ, ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਘਰ ਭਰਿਆ। ਕਈਆਂ ਨੇ ਘਰ ਭਰਿਆ ਔਰ ਕਈਆਂ ਕੋਲ ਨੌਲੇਜ ਨਹੀਂ ਸੀ
0: ਜੀ,
1: ਹੈ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਦੇ ਹੱਥ ਵਿੱਚ ਜੋ ਦੇ ਦਿੱਤਾ ਕਿ ਉਹਨਾਂ ਨੇ ਉਹਦੇ ਨਾਲ ਕਰਨਾ ਕੀ
0: ਜੀ,
1: ਹਨਾ। ਕਿ ਉਹ ਪਾਵਰ ਵਿੱਚ ਗਏ, ਜੇ ਕਿਸੇ ਨੂੰ ਐਜੂਕੇਸ਼ਨ ਮਿਨਿਸਟਰ ਬਣਾਤਾ ਤੇ ਉਹ ਆਪ ਵਿਚਾਰਾ 5 ਜਾਂ 6 ਨਹੀਂ ਪੜਿਆ
0: ਜੀ,
1: ਹਨਾ। ਜੇ ਕਿਸੇ ਨੂੰ ਸਪੋਰਟਸ ਮਿਨਿਸਟਰ ਬਣਾ ਦਿੱਤਾ ਤੇ ਉਹਨੇ ਵਿਚਾਰੇ ਨੇ ਕਦੀ ਸਪੋਰਟਸ ਦੀ ਗਰਾਊਂਡ ਹੀ ਨਹੀਂ ਜਾ ਕੇ ਵੇਖੀ ਸੀ, ਹਨਾ। ਤੇ ਉਹਨਾਂ ਦਾ ਵੀ ਉਹਦੇ ਵਿੱਚ ਕੋਈ, ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦੀ ਪ੍ਰੋਬਲਮ ਸੀ, ਜਾਂ ਮਤਲਬ ਕਿ ਉਹਨਾਂ ਦਾ ਇਹਦੇ ਵਿੱਚ ਕੋਈ ਆਪਣਾ ਹੈ ਸੀ ਕਿ ਉਹਨਾਂ ਨੇ ਜਦੋਂ ਨੌਲੇਜ ਹੀ ਉਹਦੇ ਉਹਨਾਂ ਕੋਲ ਹੈਗੀ, ਹਨਾ। ਤੇ ਦੋਸ਼ ਅਸੀਂ ਤਾਂ ਕੱਢ ਸਕਦੇ ਹਾਂ ਇਨਸਾਨ ਦਾ ਜਿਹੜਾ ਜਾਣਦਿਆਂ ਬੁੱਝਦਿਆਂ ਕਰਦਾ। ਸੋ ਦੋਨਾਂ ਪਾਰਟੀਜ਼ ਵਿੱਚ ਜਿਹੜੇ ਜਾਣਦੇ ਬੁੱਝਦੇ ਸੀਗੇ, ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਆਪਣੇ ਪਰਿਵਾਰਾਂ ਦਾ ਫਾਇਦਾ ਕੀਤਾ
0: ਜੀ,
1: ਤੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ
0: ਜੀ। ਤੇ ਉਹਦੇ ਚ ਜਿਹੜੇ ਲੋਕ ਵੀ ਸੀਗੇ ਉਹ ਉਹੀ ਲੋਕ ਸੀਗੇ ਜਿਨ੍ਹਾਂ ਦਾ ਪੋਲੀਟੀਕਲ ਬੈਕਗਰਾਉਂਡ ਸੀਗਾ।
1: ਬਿਲਕੁਲ।
0: ਪਰ ਜਦੋਂ ਆਮ ਆਦਮੀ ਪਾਰਟੀ ਆਈ ਤੇ ਜਿਵੇਂ ਉਹਨਾਂ ਦਾ ਨਾਮ ਹੀ ਆਮ ਆਦਮੀ ਸੀਗਾ ਤਾਂ ਉਹਦੇ ਚ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਉਹ ਆਮ ਘਰਾਂ ਦੇ ਯੰਗ ਮੁੰਡੇ ਕੁੜੀਆਂ ਸੀਗੇ ਤਾਂ ਵੀ ਸ਼ਾਇਦ ਲੋਕਾਂ ਦੀ ਕਿਤੇ ਨਾ ਕਿਤੇ ਉਹਨਾਂ ਨਾਲ ਉਮੀਦ ਬੱਝੀ ਸੀਗੀ।
1: ਬਿਲਕੁਲ।
0: ਤੇ ਉਹ ਨਾਰਮਲ ਪਰਿਵਾਰਾਂ ਦੇ ਜਵਾਕ ਸੀਗੇ, ਕਿਸੇ ਦਾ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਸੀਗਾ।
1: ਹਾਂ, ਤੇ ਹੁਣ ਆਪਾਂ ਇਹ ਵੀ ਕਹਿ ਸਕਦੇ ਆ ਕਿ ਜੇ ਅਸੀਂ ਉਹਨਾਂ ਨੂੰ ਕਾਂਗਰਸੀ ਤੇ ਅਕਾਲੀ ਆਗੂਆਂ ਨੂੰ ਕਹਿ ਸਕਦੇ ਆ ਤੇ ਫਿਰ ਆਮ ਆਦਮੀ ਪਾਰਟੀ ਨੂੰ ਤੇ ਸਮਾਂ ਹੀ ਬਹੁਤ ਘੱਟ ਮਿਲਿਆ ਤੇ ਉਹਨਾਂ ਦਾ ਵੀ ਫਿਰ ਕਸੂਰ ਨਹੀਂ ਹੈਗਾ। ਵੇਖਿਆ ਜਾਵੇ ਤੇ ਪੰਜਾਬ ਨੂੰ ਜਿਹੜਾ ਬਰਬਾਦ ਕੀਤਾ, ਜੋ ਅੱਜ ਪੰਜਾਬ ਦੀ ਹਾਲਤ ਆ ਉੱਥੇ ਪਹੁੰਚਾਉਣ ਦੇ ਵਿੱਚ ਪੰਜਾਬ ਦੇ ਕੁਛ ਕੁ ਜਿਹੜੇ ਘਰਾਣੇ ਸੀ
0: ਜੀ
1: ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਾਵਰ ਆ ਗਈ
0: ਜੀ,
1: ਕਿਉਂਕਿ ਉਹਨਾਂ ਕੋਲ ਪੈਸਾ ਸੀ, ਉਹ ਸਭ ਕੁਛ ਕਰ ਸਕਦੇ ਸੀ, ਉਹ ਵੋਟਾਂ ਖਰੀਦ ਸਕਦੇ ਸੀ, ਉਹ ਇਲੈਕਸ਼ਨ ਲੜ ਸਕਦੇ ਸੀ, ਕਿਉਂਕਿ ਇੱਕ ਆਮ ਇਨਸਾਨ ਜਿਹੜਾ ਸਾਡੇ ਤੁਹਾਡੇ ਵਰਗਾ ਉਹ ਇਹ ਸੋਚਦਾ ਕਿ ਮੈਂ ਤੇ ਜਾ ਕੇ ਜੀ ਖੜੇ ਹੀ ਹੋਣਾ ਤੇ ਮੈਂ ਇਲੈਕਸ਼ਨ, ਮੈਂ ਬਹੁਤ ਚੰਗਾ ਆ ਤੇ ਮੈਂ ਇਲੈਕਸ਼ਨ ਜਿੱਤ ਜਾਣੀ ਆ, ਬਟ ਇਸ ਤਰ੍ਹਾਂ ਨਹੀਂ ਹੁੰਦਾ। ਉਹਦੇ ਪਿੱਛੇ ਤੁਹਾਡੀ ਬੈਕਗਰਾਉਂਡ, ਪੈਸਾ ਜਿਹੜਾ ਉਹ ਬਹੁਤ ਜ਼ਿਆਦਾ ਕੰਮ ਕਰਦਾ ਹੈ, ਕਿਉਂਕਿ ਇਹ ਜਿਹੜੀਆਂ ਸੀਟਾਂ ਜਿਹੜੀਆਂ ਉਹ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਆ ਤੇ ਇਹ ਕੁਛ ਕੁ ਘਰਾਣੇ ਸੀਗੇ ਜਿਨ੍ਹਾਂ ਨੇ ਆਮ ਜਨਤਾ ਨੂੰ ਉੱਤੇ ਆਉਣ ਨਹੀਂ ਦਿੱਤਾ ਔਰ ਇਹਨਾਂ ਨੇ ਪੰਜਾਬ ਨੂੰ ਕੰਟਰੋਲ ਕੀਤਾ ਤੇ ਪੰਜਾਬ ਅੱਜ ਜਿਸ ਹਾਲਾਤ ਵਿੱਚ ਆ ਉੱਥੇ ਇਹਨਾਂ ਨੇ ਪਹੁੰਚਾਇਆ
0: ਜੀ। ਤੇ ਜਦੋਂ ਵੀ ਕਦੇ ਵੀ ਰੈਲੀਜ਼ ਹੁੰਦੀਆਂ ਨੇ ਹਰੇਕ ਪੋਲੀਟੀਕਲ ਪਾਰਟੀ ਦੂਜੀ ਪੋਲੀਟੀਕਲ ਪਾਰਟੀ ਦੀ ਲੈਗ ਪੁਲਿੰਗ ਕਰਦੀ ਆ ਵੀ ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਇਹ ਕੀਤਾ, ਫਿਰ ਉਹ ਉਹਨਾਂ ਦੇ ਗੁਨਾਹ ਲੈ ਕੇ ਆਉਂਦੇ ਨੇ ਵੀ ਉਹਨਾਂ ਨੇ ਇਹ ਗਲਤੀਆਂ ਕੀਤੀਆਂ, ਉਹਨਾਂ ਨੇ ਇਹ ਗਲਤੀਆਂ ਕੀਤੀਆਂ, ਪਰ ਕੋਈ ਵੀ ਸੁਧਾਰ ਦੀ ਗੱਲ ਨਹੀਂ ਕਰਦਾ ਵੀ ਕਿੱਥੇ ਪ੍ਰੋਗਰੈਸ ਹੋ ਰਹੀ ਹੈ ਜਾਂ ਕਿੱਥੇ ਪ੍ਰੋਗਰੈਸ
1: ਨਹੀਂ ਹੋ ਰਹੀ। ਪਤਾ ਕੀ ਆ, ਹੁਣ ਤੁਸੀਂ ਦੇਖੋ ਨਾ ਕਾਂਗਰਸ ਦੇ ਲੀਡਰ ਐਂਡ ਅਕਾਲੀ ਦਲ ਦੇ ਲੀਡਰ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਨੂੰ ਦੋਸ਼ੀ ਠਹਿਰਾ ਰਹੇ ਨੇ, ਉਹ ਤੁਹਾਡੇ ਕੋਲ ਤਾਂ ਬਹੁਤ ਦੇਰ ਰਾਜ ਰਿਹਾ
0: ਜੀ,
1: ਤੇ ਇਹ ਜੋ ਕੁਛ ਅੱਜ ਆਮ ਆਦਮੀ ਪਾਰਟੀ ਫੇਸ ਕਰ ਰਹੀ ਆ ਉਹ ਤੁਹਾਡਾ ਹੀ ਪੈਦਾ ਕੀਤਾ ਹੋਇਆ
0: ਜੀ,
1: ਤੇ ਉਹਨਾਂ ਨੇ ਅੱਗੇ ਵੀ ਵਧਣਾ ਸੀ ਤੇ ਤੁਹਾਡਾ ਜਿਹੜਾ ਫੈਲਾਇਆ ਹੋਇਆ ਗੰਦ ਸੀ ਉਹਨਾਂ ਨੇ ਉਹਨੂੰ ਵੀ ਸਾਫ਼ ਕਰਨਾ
0: ਜੀ,
1: ਹੈ ਨਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਸਮਾਂ ਮਿਲਿਆ ਤੇ, ਬਟ ਆਉਣ ਵਾਲੀਆਂ ਇਲੈਕਸ਼ਨਸ ਵਿੱਚ ਪਤਾ ਲੱਗੂਗਾ ਕਿ ਆਮ ਇਨਸਾਨ ਜਿਹੜਾ ਆ, ਕਿਉਂਕਿ ਪੋਲੀਟੀਸ਼ੀਅਨਸ ਤੇ ਬਹੁਤ ਕੁਛ ਕਹਿ ਰਹੇ ਨੇ ਬਟ ਆਮ ਇਨਸਾਨ ਕੀ ਚਾਹੁੰਦਾ ਔਰ ਆਮ ਇਨਸਾਨ ਨੇ ਕੋਈ ਚੇਂਜ ਵੇਖੀ ਆ ਜਾਂ ਨਹੀਂ ਵੇਖੀ
0: ਜੀ। ਜਿੱਦਾਂ ਆਮ ਆਦਮੀ ਪਾਰਟੀ ਨੇ ਕੁਛ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਵੱਖਰੀ ਗੱਲ ਹੋ ਗਈ, ਪਰ ਉਹਨਾਂ ਨੇ ਨੌਜਵਾਨ ਮੁੰਡੇ ਕੁੜੀਆਂ 'ਚ ਇੱਕ ਹੌਂਸਲਾ ਭਰਿਆ ਜਾਂ ਜਿਹੜੇ ਨੋਰਮਲ ਘਰਾਂ ਦੇ ਮੁੰਡੇ ਕੁੜੀਆਂ ਇਹ ਸੁਪਨੇ ਦੇਖਦੇ ਨੇ ਕਿ ਉਹਨਾਂ ਨੇ ਦੇਸ਼ ਲਈ ਕੁਛ ਕਰਨਾ ਜਾਂ ਪੋਲੀਟਿਕਸ ਵਿੱਚ ਜਾਣਾ, ਤਾਂ ਉਸ ਚੀਜ਼ ਨੂੰ ਉਹਨਾਂ ਨੇ ਬ੍ਰੇਕ ਕੀਤਾ ਆ, ਤਾਂ ਅੱਜ ਕੱਲ੍ਹ ਕੋਈ ਵੀ ਸੁਪਨਾ ਲੈ ਸਕਦਾ ਕਿ ਉਹ ਵੀ ਰਾਜਨੀਤੀ 'ਚ ਜਾ ਸਕਦਾ, ਚਾਹੇ ਉਹਦਾ ਬੈਕਗਰਾਉਂਡ ਹੈ ਜਾਂ ਉਹ ਫਾਈਨੈਂਸ਼ਲੀ ਕਿਵੇਂ ਵੀ ਆ, ਜੇ ਉਹ ਪੜ੍ਹਿਆ ਲਿਖਿਆ ਆ ਜਾਂ ਉਹਨੂੰ ਕਿਸੇ ਚੀਜ਼ ਦੀ ਸਮਝ ਆ ਤਾਂ ਉਹ ਆਪਣੇ ਆਪ ਅੱਗੇ ਵੱਧ ਸਕਦੇ ਆ। ਗੱਲ ਕਰਦੇ ਹਾਂ ਸਪੋਰਟਸ ਦੇ ਬਾਰੇ, ਆਸਟ੍ਰੇਲੀਆ ਦੀ ਮਹਿਲਾ ਰਗਬੀ ਸੈਵਨਸ ਦੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਆਸਟ੍ਰੇਲੀਆ ਦੀ ਦੁਨੀਆ ਦੀਆਂ ਸਰਵੋਤਮ ਟੀਮਾਂ ਵਿੱਚ ਦੁਬਾਰਾ ਸਥਾਪਤੀ ਕੀਤੀ ਹੈ।
1: ਹਾਂਜੀ, ਆਸਟ੍ਰੇਲੀਆ ਹਮੇਸ਼ਾ ਹੀ ਜਾਣਿਆ ਜਾਂਦਾ ਜੀ ਆਪਣੇ ਸਪੋਰਟਸ ਨੀਤੀਆਂ ਕਰਕੇ, ਸਪੋਰਟਸ ਨੂੰ ਇਹ ਬਹੁਤ ਜ਼ਿਆਦਾ ਹੰਗਾਰਾ ਦਿੰਦੇ ਨੇ ਔਰ ਪ੍ਰਮੋਟ ਕਰਦੇ ਨੇ, ਤੇ ਇਸੇ ਦਾ ਹੀ ਨਤੀਜਾ ਆ ਕਿ ਇਹ ਸਪੋਰਟਸ ਵਿੱਚ ਇੰਨਾ ਚੰਗਾ ਕਰ ਸਕਦੇ ਨੇ
0: ਜੀ। ਫ੍ਰੈਂਚ ਓਪਨ ਟੂਰਨਾਮੈਂਟ ਤੋਂ ਬਾਅਦ ਟੈਨਿਸ ਜਗਤ ਵਿੱਚ ਨਵੇਂ ਰਿਕਾਰਡ ਬਣ ਰਹੇ ਹਨ।

ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿੰਗਸ ਦੇ ਬਰਥਡੇ ਕਰਕੇ ਹੋਪਫੁਲੀ ਤੁਸੀਂ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਸੁਣਦੇ ਇੱਕ ਪਿਆਰਾ ਜਿਹਾ ਗੀਤ, ਫਿਰ ਵਾਪਸ ਆਵਾਂਗੇ ਸਟੂਡੀਓ ਵਿੱਚ ਅਤੇ ਕਰਾਂਗੇ ਹੋਰ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਵਾਪਸ ਆ ਗਿਆ ਸਟੂਡੀਓ ਦੇ ਵਿੱਚ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ, ਸ਼ਮਾ ਜੀ ਐਨ ਤਾਨੂੰ ਦੇ ਨਾਲ ਗੱਲ ਕਰਦੇ ਹਾਂ ਅੱਜ ਦੇ ਸਾਡੇ ਟੌਪਿਕ ਦੀ। ਜਿੱਦਾਂ ਹਮੇਸ਼ਾ ਹੀ ਅਸੀਂ ਕੁਛ ਨਾ ਕੁਛ ਤੁਹਾਡੇ ਲਈ ਇੱਕ ਟੌਪਿਕ ਲੈ ਕੇ ਆਉਂਦੇ ਹੁੰਦੇ ਹਾਂ ਜਿਹਦੇ 'ਤੇ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੁੰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹੁੰਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਸਾਡੇ ਲਾਈਫ 'ਚ ਜੁੜ ਕੇ ਆਪਣੇ ਵਿਚਾਰ ਸਾਂਝੇ ਕਰੋ, ਜਾਂ ਕਿਤੇ ਅਸੀਂ ਕੁਛ ਸਾਡੀ ਪੁਆਇੰਟ ਆਫ ਵਿਊ ਹੋਰ ਆ ਜਾਂ ਤੁਹਾਡਾ ਪੁਆਇੰਟ ਆਫ ਵਿਊ ਕੁਛ ਹੋਰ ਆ, ਤਾਂ ਸਾਨੂੰ ਜਦੋਂ ਤੁਸੀਂ ਆਪਣੇ ਵਿਊਜ਼ ਦਿੰਦੇ ਹੋ ਤਾਂ ਸੁਣ ਕੇ ਬਹੁਤ ਚੰਗਾ ਲੱਗਦਾ ਹੈ।
1: ਬਿਲਕੁਲ, ਔਰ ਤੁਹਾਨੂੰ ਮੈਨੂੰ ਲੱਗਦਾ ਕਿ ਅੱਜ ਦੇ ਅਸੀਂ ਆਪਣੇ ਟੌਪਿਕ ਡਿਸਕਸ ਕਰਨ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਧੀਆਂ ਵੈਸ ਦੀਆਂ 20 ਜੂਨ ਨੂੰ ਹੋਣ ਜਾ ਰਹੀਆਂ ਐਨਕੋਰ ਇਵੈਂਟ ਸੈਂਟਰ ਦੇ ਹੋਪਰਸ ਕਰੋਸਿੰਗ ਦੇ ਵਿੱਚ, ਅਤੇ ਜੇ ਟਿਕਟਸ ਹਾਲੇ ਤੱਕ ਨਹੀਂ ਲਈਆਂ ਤਾਂ ਜ਼ਰੂਰ ਟਿਕਟਸ ਬਾਏ ਕਰ ਲਓ premierticketing.com 'ਤੇ ਜਾ ਕੇ। ਜੇ ਕਿਸੇ ਨੂੰ ਪੇਪਰ ਟਿਕਟਸ ਚਾਹੀਦੀਆਂ ਤਾਂ ਉਹ ਵੀ ਸਾਨੂੰ ਕੋਂਟੈਕਟ ਕਰ ਸਕਦੇ ਆ। 20 ਜੂਨ ਨਹੀਂ ਭੁੱਲਣੀ, ਅਤੇ ਬਹੁਤ ਸਾਰਾ ਫਨ, ਬਹੁਤ ਸਾਰੇ ਸਟੋਲਸ ਅਤੇ ਰੈਫਲਸ, ਖਾਸ ਤੌਰ 'ਤੇ ਖਾਸ ਅਟਰੈਕਸ਼ਨ ਹੁੰਦੀ ਆ ਰੈਫਲਸ, ਹੈ ਨਾ, ਅਤੇ ਉਹ ਵੀ ਔਰਗਨਾਈਜ਼ ਹੋ ਚੁੱਕਿਆ ਸਾਰਾ ਕੁਛ, ਅਤੇ ਬਸ ਤੁਹਾਡੀ ਹੀ ਉਡੀਕ ਆ
0: ਜੀ। 20 ਜੂਨ ਨੂੰ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ, ਤੁਸੀਂ ਹੁਮ ਹੁਮਾ ਕੇ ਪਹੁੰਚਿਓ ਆਪਣੇ ਦਿਨ ਨੂੰ ਪੂਰਾ ਵਧੀਆ ਬਣਾਉਣ ਦੇ ਲਈ, ਸਾਰੇ ਸਟ੍ਰੈਸ ਘਰੇ ਛੱਡ ਕੇ ਆਉਣੇ ਨੇ। ਗੱਲ ਕਰਦੇ ਹਾਂ ਅੱਜ ਦੇ ਟੌਪਿਕ ਦੀ। ਜਿਵੇਂ ਪੁਰਾਣੇ ਟਾਈਮਾਂ ਦੀ ਗੱਲ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਟਾਈਮਾਂ ਵਿੱਚ ਬਹੁਤ ਸਾਰੇ ਸਿਬਲਿੰਗਸ ਹੁੰਦੇ ਸੀ, ਜਾਂ ਕਹਿ ਲਓ ਵੀ ਇੱਕ ਕਪਲ ਦੇ ਬਹੁਤ ਬੱਚੇ ਹੁੰਦੇ ਸੀ, 5-5, 6-6, 7-7, 8-8, 10-10 ਵੀ।
1: ਬਿਲਕੁਲ,
0: ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਨਿਊਕਲੀਅਰ ਫੈਮਿਲੀਜ਼, ਇੱਕ ਬੱਚਾ, 2 ਬੱਚੇ ਜਾਂ ਹੱਦ 3 ਬੱਚੇ। 3 ਬੱਚੇ ਦਾ ਸਾਨੂੰ ਬਹੁਤ ਘੱਟ ਕਪਲਸ ਦੇ ਕੋਲ ਦੇਖਣ ਨੂੰ ਮਿਲਦੇ ਨੇ, ਮੋਸਟਲੀ ਸਾਰਿਆਂ ਕੋਲ ਸਿੰਗਲ ਚਾਈਲਡ ਜਾਂ 2 ਬੱਚੇ ਹੁੰਦੇ ਨੇ।
1: ਹਾਂ, ਤੇ ਅੱਜ ਕੱਲ੍ਹ ਇਹ ਵੀ ਟ੍ਰੈਂਡ ਹੈਗਾ ਕਿ ਵਿਆਹ ਕਰਵਾ ਲੈਣਾ ਪਰ ਬੱਚੇ ਨਹੀਂ ਹੋਣੇ
0: ਜੀ।
1: ਹਾਂ, ਤੇ ਇਹ ਵੀ ਚਲੋ ਉਹਨਾਂ ਦੇ ਅਸੀਂ ਰਿਸਪੈਕਟ ਕਰਦੇ ਹਾਂ
0: ਜੀ,
1: ਜਿਹੜੇ ਕਪਲਸ ਇਹ ਡਿਸਾਈਡ ਕਰਦੇ ਆ, ਹੈ ਨਾ। ਬਟ ਪਹਿਲਾਂ ਜਿਹੜੇ ਫੈਮਿਲੀਜ਼ ਬਹੁਤ ਵੱਡੀਆਂ ਹੁੰਦੀਆਂ ਸੀਗੀਆਂ, ਮੈਨੂੰ ਰੀਸੈਂਟਲੀ ਪਤਾ ਲੱਗਾ ਕਿ ਸਾਡੇ ਫੈਮਿਲੀ ਦੇ ਵਿੱਚ ਹੀ ਅੱਗੋਂ ਮਤਲਬ ਐਕਸਟੈਂਡਡ ਫੈਮਿਲੀ ਦੀ ਗੱਲ ਹੋ ਰਹੀ ਸੀਗੀ, ਅਤੇ ਉਹ ਸਿੰਗਾਪੁਰ ਤੋਂ ਨੇ
0: ਜੀ,
1: ਔਰ ਉਹਨਾਂ ਦੇ ਜਿਹੜੇ ਭੈਣ ਭਰਾ ਸੀਗੇ ਉਹ ਸਾਰੇ 14 ਮਤਲਬ ਕਿ ਉਹਨਾਂ ਦੇ ਫਾਦਰ ਦੇ 14 ਭੈਣ ਭਰਾ ਸੀਗੇ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਕਿਉਂਕਿ ਸਿੰਗਾਪੁਰ ਦੇ ਵਿੱਚ ਮੁਸਲਿਮ ਕਮਿਊਨਿਟੀ ਦੇ ਵੀ ਕਾਫੀ ਜ਼ਿਆਦਾ, ਹੈ ਨਾ, ਮਤਲਬ ਕਿ ਕਲੋਜ਼ ਹੈਗੀ ਆ, ਅਤੇ ਉਹ ਕਈ ਵਾਰੀ ਦੂਸਰੀ ਕਮਿਊਨਿਟੀਜ਼ ਦਾ ਸਾਡੇ ਉੱਪਰ ਵੀ ਅਸਰ ਪੈਂਦਾ, ਹੈ ਨਾ। ਕਿ ਜਿਸ ਤਰ੍ਹਾਂ ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਬੱਚੇ ਥੋੜ੍ਹੇ ਹੋ ਰਹੇ ਆ ਜਾਂ ਨਹੀਂ ਹੋ ਰਹੇ, ਅਤੇ ਇਹ ਵੀ ਇਸੇ ਮਤਲਬ ਕਿ ਕਮਿਊਨਿਟੀ ਦੇ ਵਿੱਚ ਦੂਸਰਿਆਂ ਦੇ ਨਾਲ ਰਲ ਮਿਲ ਕੇ ਜਾਂ ਮਤਲਬ ਕਿ ਗੱਲਬਾਤ ਕਰਕੇ ਨੈਟਵਰਕਿੰਗ ਦੇ ਨਾਲ ਜਾਂ ਮਤਲਬ ਕਿ ਸਾਡਾ ਜਿਹੜਾ ਭਾਈਚਾਰਾ ਵੱਧਦਾ ਆ, ਅਤੇ ਸਾਡੇ 'ਤੇ ਅਸਰ ਪੈਂਦਾ ਆ ਉਸ ਚੀਜ਼ ਦਾ, ਹੈ ਨਾ। ਕਿਉਂਕਿ ਪਹਿਲਾਂ ਇੰਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਜਿੰਨੇ ਵੀ ਬੱਚੇ ਮਤਲਬ ਕਿ ਹੁੰਦੇ ਸੀਗੇ ਉਹ ਹੋ ਜਾਂਦੇ ਸੀ, ਕੋਈ ਬੱਚਿਆਂ ਦੇ ਉੱਪਰ ਇਹ ਨਹੀਂ ਸੀ ਹੁੰਦਾ ਕਿ ਬੱਚਾ ਸਾਡੇ ਘਰ ਹੋ ਰਿਹਾ ਅਤੇ ਉਹ ਨਾ ਹੋਵੇ
0: ਜੀ,
1: ਕਿਸੇ ਦੀ ਸੋਚ ਇਸ ਤਰ੍ਹਾਂ ਨਹੀਂ ਸੀ ਹੁੰਦੀ, ਹੈ ਨਾ। ਅਤੇ ਹੁਣ ਜਿਹੜਾ ਆ ਉਹ ਜਿਹੜੇ ਕਪਲਸ ਇਹ ਡਿਸਾਈਡ ਕਰ ਰਹੇ ਆ ਕਿ ਅਸੀਂ ਵਿਆਹ ਹੀ ਕਰਵਾਉਣਾ ਅਤੇ ਬੱਚੇ ਨਹੀਂ ਕਰਨੇ, ਅਤੇ ਇਹ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਮੇਲ ਮਿਲਾਪ ਵੱਧ ਰਿਹਾ, ਭਾਈਚਾਰਾ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਹੋ ਰਿਹਾ ਆ, ਜਾਂ ਸਾਡੇ ਵਿੱਚ ਅਵੇਅਰਨੈਸ ਜਿਹੜੀ ਆ ਰਹੀ ਆ ਉਹਦੇ ਕਰਕੇ ਮੈਨੂੰ ਲੱਗਦਾ ਕਿ ਕਪਲਸ ਡਿਸਾਈਡ ਕਰ ਰਹੇ ਆ
0: ਜੀ। ਜਿੱਦਾਂ ਪਹਿਲਾਂ ਹੀ ਟਾਈਮ ਹੁੰਦਾ ਸੀਗਾ ਤਾਂ ਉਹਦੇ 'ਚ ਲੋਕ ਇਹ ਸੋਚਦੇ ਹੁੰਦੇ ਸੀਗੇ ਕਿ ਜਿੰਨਾ ਵੱਡਾ ਪਰਿਵਾਰ ਉਨੇ ਅਸੀਂ ਖੁਸ਼ ਰਵਾਂਗੇ, ਜਾਂ ਵੀ ਕਹਿ ਲਓ ਇੰਨਾ ਕੰਪੀਟੀਸ਼ਨ ਨਹੀਂ ਸੀ ਹੁੰਦਾ, ਕੋਈ ਇੱਕ ਇੰਡੀਵਿਜੁਅਲਾਈਜ਼ਡ ਲਾਈਫ ਨਹੀਂ ਸੀ ਹੁੰਦੀ ਵੀ ਮੈਂ ਆਹ ਕਰਨਾ ਜਾਂ ਉਹ ਕਰਨਾ, ਸਭ ਦੀ ਇੱਕ ਬੇਸਿਕ ਜਿਹੀ ਲਾਈਫ ਹੁੰਦੀ ਸੀ। ਪਰ ਜਿੱਦਾਂ ਜਿੱਦਾਂ ਗਲੋਬਲਾਈਜੇਸ਼ਨ ਹੁੰਦੀ ਗਈ, ਮਾਡਰਨਾਈਜੇਸ਼ਨ ਆਉਂਦੀ ਗਈ, ਤਾਂ ਲੋਕਾਂ ਨੂੰ ਲੱਗਿਆ ਵੀ ਮੈਂ ਸਭ ਤੋਂ ਮੂਹਰੇ ਹਾਂ, ਮੇਰੇ ਤੋਂ ਸਭ ਪਿੱਛੇ ਆ। ਜਿੱਦਾਂ ਅੱਜ ਕੱਲ੍ਹ ਕਪਲਸ ਦੀ ਗੱਲ ਕਰਦੇ ਹਾਂ ਤਾਂ ਵਿਆਹ ਕਰਾਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਨੂੰ ਇਹ ਹੁੰਦਾ ਕਿ ਸਾਡਾ ਕਰੀਅਰ ਸਟੇਬਲ ਹੋਣਾ ਚਾਹੀਦਾ, ਅਸੀਂ ਕਰੀਅਰ ਵਾਈਜ਼ ਸੈਟਲ ਹੋਣੇ ਚਾਹੀਦੇ ਹਾਂ, ਫਾਈਨੈਂਸ਼ੀਅਲੀ ਅਸੀਂ ਸਟੇਬਲ ਹੋਣੇ ਚਾਹੀਦੇ ਹਾਂ, ਫਿਰ ਅਸੀਂ ਆਪਣੀ ਫੈਮਿਲੀ ਬਾਰੇ ਸੋਚਾਂਗੇ।
1: ਹਾਂ, ਇਹ ਵੀ ਮਤਲਬ ਕਿ ਜਿਹੜਾ ਮੈਰਿਜ ਦੀ ਏਜ ਆ ਉਹ ਵੀ ਵਧਣ ਕਰਕੇ ਕਿ ਉਹ ਖੁਦ ਡਿਸਾਈਡ ਕਰ ਸਕਦੇ ਆ, ਹੈ ਨਾ। ਬਟ ਜਦੋਂ ਵੱਡੀਆਂ ਫੈਮਿਲੀਜ਼ ਹੁੰਦੀਆਂ ਸੀਗੀਆਂ, ਜ਼ਿਆਦਾ ਸਿਬਲਿੰਗਸ ਹੁੰਦੇ ਸੀਗੇ, ਈਵਨ ਕਿ ਇੱਕ ਕਪਲ ਦੇ ਜਿਹੜੇ 2 ਤੋਂ ਜ਼ਿਆਦਾ ਬੱਚੇ ਹੁੰਦੇ ਸੀ, ਅਤੇ ਫਿਰ ਉਸ ਤੋਂ ਇਲਾਵਾ ਜੁਆਇੰਟ ਫੈਮਿਲੀ ਸੀ
0: ਜੀ,
1: ਹੈ ਕਿ ਇੱਕ ਘਰ ਦੇ ਵਿੱਚ ਹੀ ਜੇ ਪਹਿਲਾਂ ਮਤਲਬ ਕਿ ਜੇ ਹੁਣ ਕਿਸੇ ਦੇ ਆਦਮੀ ਦੇ ਸਪੋਜ਼ ਕਰ ਲਓ 4-5 ਭਰਾ ਨੇ
0: ਜੀ,
1: ਤੇ ਉਹਨਾਂ 4-5 ਦੇ ਅੱਗੋਂ 4-4, 5-5 ਜਾਂ 6-6 ਬੱਚੇ ਆ, ਤੇ ਤੁਸੀਂ ਸਪੋਜ਼ ਮਤਲਬ ਇਮੇਜਿਨ ਕਰਕੇ ਦੇਖੋ
0: ਕਿ ਕਰੇ ਵਿਆਹ ਹੀ ਲੱਗਿਆ ਹੋਇਆ,
1: ਹੈ ਨਾ। ਹੁਣ ਮੈਂ ਮਤਲਬ ਕਿ ਉਹ ਕੋਟ ਨਹੀਂ ਕਰ ਸਕਦੀ, ਆਈ ਥਿੰਕ ਰਵਿੰਦਰ ਨਾਥ ਟੈਗੋਰ ਦਾ ਸ਼ਾਇਦ ਕੈਲਕਟਾ ਦਾ, ਹੁਣ ਮੈਂ ਮਤਲਬ ਕਿ ਹੋ ਸਕਦਾ ਮੈਂ ਗਲਤ ਹੋਵਾਂ
0: ਜੀ,
1: ਕੈਲਕਟਾ ਦੇ ਵਿੱਚ ਫੈਮਿਲੀ ਸੀਗੀ ਔਰ ਉਹਨਾਂ ਦੇ ਘਰ ਦੇ ਵਿੱਚ 100 ਮੈਂਬਰ ਸੀ
0: ਜੀ,
1: ਔਰ 100 ਮੈਂਬਰ ਜਿਹੜਾ ਆ ਉਹ ਘਰ ਦੇ ਵਿੱਚ ਹੀ ਪਲੇਜ਼ ਕਰਦੇ ਸੀਗੇ
0: ਜੀ,
1: ਘਰ ਦੇ ਵਿੱਚ ਹੀ ਉਹਨਾਂ ਦਾ ਗੀਤ ਸੰਗੀਤ ਸਾਰਾ ਕੁਛ ਉਹਨਾਂ ਦਾ ਹੁੰਦਾ ਸੀ, ਕਿਉਂਕਿ ਉਹਨਾਂ ਨੂੰ ਬਾਹਰੋਂ ਕਿਸੇ ਨੂੰ ਇਨਵੋਲਵ ਕਰਨ ਦੀ ਲੋੜ ਨਹੀਂ ਸੀ, ਕਿ ਘਰ ਦੇ ਵਿੱਚ 100 ਮੈਂਬਰ ਸੀ। ਮੈਂ ਨੈਕਸਟ ਪ੍ਰੋਗਰਾਮ ਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਲੈ ਕੇ ਆਊਂਗੀ ਕਿ ਉਹ ਕਿੰਨਾ ਦਾ ਸੀ ਅਤੇ ਪੂਰੀ, ਹੈ ਨਾ। ਬਟ ਤੁਸੀਂ ਦੇਖੋ ਕਿ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇਮੈਜਿਨ ਕਰੋ ਕਿ ਇੱਕ ਘਰ ਦੇ ਵਿੱਚ ਚਾਰ ਭਰਾ ਦੇ ਚਾਰ ਚਾਰ ਪੰਜ ਪੰਜ ਬੱਚੇ, ਅਤੇ ਉਹਨਾਂ ਦੇ ਫਿਰ ਇਹ ਨਹੀਂ ਕਿ ਉਹਨਾਂ ਨੂੰ ਖੇਡਣ ਵਾਸਤੇ ਕਿਸੇ ਦੀ ਲੋੜ ਨਹੀਂ ਪੈਣੀ ਜਾਂ ਕਿਸ ਤਰ੍ਹਾਂ, ਉਹਨਾਂ ਬੱਚਿਆਂ ਦਾ ਤੁਸੀਂ ਦੇਖੋ ਕਿ ਟੈਂਪਰਾਮੈਂਟ, ਉਹਨਾਂ ਬੱਚਿਆਂ ਦਾ ਐਟੀਚਿਊਡ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਹੋਏਗਾ
0: ਜੀ,
1: ਕਿ ਸ਼ੁਰੂ ਤੋਂ ਹੀ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨ ਦੀ
0: ਜੀ
1: ਆਦਤ, ਹੈ ਨਾ, ਔਰ ਚੀਜ਼ਾਂ ਨੂੰ ਟੋਲਰੇਟ ਕਰਨ ਦੀ
0: ਜੀ,
1: ਹੈ ਨਾ, ਕਿਉਂਕਿ ਵੱਡੇ ਭੈਣ ਭਰਾ ਜਿਹੜੇ ਛੋਟਿਆਂ ਨੂੰ ਹਮੇਸ਼ਾ ਕੁੱਟਦੇ ਹੀ ਆ
0: ਜੀ,
1: ਹੈ ਨਾ, ਅਤੇ ਕਈ ਵਾਰੀ ਜਿਹੜੇ ਵੱਡੇ ਭੈਣ ਭਰਾ ਨੇ ਉਹ ਛੋਟਿਆਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਪੈਂਪਰ ਕਰਦੇ ਨੇ
0: ਜੀ,
1: ਹੈ ਨਾ, ਕਿ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ
0: ਜੀ।
1: ਹੁਣ ਜਿਹੜਾ ਲੋਕੀ ਕਹਿ ਦਿੰਦੇ ਆ ਜੀ ਉਹ ਫਲਾਣਾ ਬੱਚਾ ਵਨ ਚਾਈਲਡ ਸਿੰਡਰੋਮ
0: ਜੀ,
1: ਹੈ ਨਾ, ਉਦੋਂ ਤੇ ਨਹੀਂ ਇਹ ਕੁਛ ਹੁੰਦਾ ਹੋਏਗਾ।
0: ਹਾਂਜੀ, ਘੱਟ ਚੀਜ਼ਾਂ ਹੁੰਦੀਆਂ ਸੀ, ਇੱਕ ਦੂਜੇ ਦੇ ਪੁਰਾਣੇ ਕੱਪੜੇ ਵੀ ਪਾਉਂਦੇ ਸੀਗੇ, ਤੇ ਮਤਲਬ ਲੋਕਾਂ ਚ ਤੁਹਾਡੀ ਇੱਕ ਸਰਵਾਈਵਲ ਦੀ ਜੰਗ ਚੱਲਦੀ ਸੀ ਹਰ ਵੇਲੇ ਵੀ ਮੈਂ ਸਰਵਾਈਵ ਕਰਨਾ ਆ, ਤਾਂ ਉਹ ਲੋਕ ਮੈਂਟਲੀ ਬਹੁਤ ਸਟਰੋਂਗ ਸੀ ਜੇ ਅੱਜ ਕੱਲ੍ਹ ਦੇ ਕੰਪੈਰੇਟਿਵ ਦੇਖਿਆ ਜਾਵੇ। ਤਾਂ ਇਹ ਵੀ ਗੱਲ ਆ ਵੀ ਜਦੋਂ ਤੁਹਾਡੇ ਆਪਦੇ ਭੈਣ ਭਰਾ ਹੁੰਦੇ ਨੇ ਤਾਂ ਤੁਹਾਨੂੰ ਬਾਹਰੋਂ ਸਹਾਰਿਆਂ ਦੀ ਲੋੜ ਨਹੀਂ ਪੈਂਦੀ। ਅੱਜ ਕੱਲ੍ਹ ਅਸੀਂ ਜਿਵੇਂ ਕਹਿੰਦੇ ਹਾਂ ਵੀ ਸਾਨੂੰ ਕਿਸੇ 'ਤੇ ਟਰੱਸਟ ਨਹੀਂ ਆ, ਵੀ ਲੋਕ ਟਰੱਸਟ ਕਰਨ ਲੱਗਿਆਂ ਥੋੜ੍ਹਾ ਹਿਚਕਚਾਉਂਦੇ ਨੇ, ਤਾਂ ਇਹੀ ਰੀਜ਼ਨ ਨੇ। ਜੇ ਸਾਡਾ ਆਪਣਾ ਭੈਣ ਭਰਾ ਹੋਊਗਾ ਤਾਂ ਅਸੀਂ ਉਹਦੇ ਕੋਲ ਕੋਈ ਗੱਲ ਕਰਦੇ ਹਾਂ ਤਾਂ ਸਾਡੇ ਉਹ ਖੂਨ ਦੀ ਸਾਂਝ ਹੁੰਦੀ ਹੈ, ਕਿਤੇ ਨਾ ਕਿਤੇ ਉਹਨੂੰ ਵੀ ਸੇਮ ਦੁੱਖ ਲੱਗਦਾ ਆ ਉਹ ਚੀਜ਼ ਦਾ, ਵੀ ਜੇ ਅਸੀਂ ਸਫ਼ਰ ਕਰ ਰਹੇ ਹਾਂ ਤਾਂ ਸਾਡਾ ਭੈਣ ਭਰਾ ਸਾਡੇ ਨਾਲ ਸਫ਼ਰ ਕਰਦਾ ਆ। ਪਰ ਜਦੋਂ ਸਾਡੇ ਕੋਲ ਆਪਦਾ ਕੋਈ ਹੁੰਦਾ ਨਹੀਂ ਸਾਡਾ ਦੁੱਖ ਸੁੱਖ ਸਾਂਝਾ ਕਰਨ ਨੂੰ, ਜਾਂ ਅਸੀਂ ਆਪਦੀਆਂ ਪ੍ਰੋਬਲਮਸ ਸ਼ੇਅਰ ਕਰਨੀਆਂ, ਤਾਂ ਫਿਰ ਅਸੀਂ ਬਾਹਰ ਸਹਾਰੇ ਲੱਭਦੇ ਹਾਂ। ਅਤੇ ਜਿਹੜੇ ਅਸੀਂ ਬਾਹਰ ਸਹਾਰੇ ਲੱਭਦੇ ਹਾਂ, 100 ਚੋਂ ਇੱਕ ਹੁੰਦਾ ਵੀ ਸਾਨੂੰ ਬਹੁਤ ਚੰਗਾ ਮਿਲ ਵੀ ਜਾਂਦਾ ਹੈ, ਪਰ 99% ਸਾਡੇ ਮਨ ਚ ਕਿਤੇ ਨਾ ਕਿਤੇ ਸ਼ੱਕ ਚੱਲਦਾ ਰਹਿੰਦਾ ਵੀ ਹਾਏ ਜਿਹਨੇ ਐਂ ਕਰਤਾ, ਜੇ ਇਹ ਬਦਲ ਗਿਆ ਮੈਂ ਇਹਨੂੰ ਆਪਣੀਆਂ ਸੀਕਰੇਟਸ ਦੱਸੀ ਜਾਂਦੀ ਹਾਂ ਫਿਰ ਇਹ ਮੈਨੂੰ ਲੋਕਾਂ ਚ ਬਦਨਾਮ ਕਰ ਦੂਗਾ, ਜੇ ਸਾਨੂੰ ਕਦੇ ਦੁੱਖ ਵੀ ਹੋਊਗਾ ਜੋ ਸਾਡੇ ਨਾਲ ਖੜਾ ਵੀ ਹੋਊਗਾ ਤਾਂ ਵੀ ਸਾਡੇ ਅੰਦਰ ਰਹਿੰਦਾ ਵੀ ਇਹਨੂੰ ਸੱਚੀ ਮੇਰੇ ਬਾਰੇ ਫੀਲ ਹੋ ਵੀ ਰਿਹਾ ਹੋਊਗਾ ਜਾਂ ਨਹੀਂ ਹੋ ਰਿਹਾ ਹੋਊਗਾ।
1: ਪਹਿਲੀ ਗੱਲ ਤਾਂ ਇਹ ਹੁੰਦਾ ਕਿ ਅਗਲੇ ਨੂੰ ਉਸ ਤਰ੍ਹਾਂ ਦਾ ਫੀਲ ਹੀ ਨਹੀਂ ਹੋ ਰਿਹਾ ਹੁੰਦਾ, ਹੈ ਨਾ, ਇਹ ਇੱਕ ਬਿਟਰ ਟਰੂਥ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਹਦੇ ਨਾਲ ਤੁਹਾਡਾ ਕੋਈ ਖੂਨ ਦੀ ਸਾਂਝ ਨਹੀਂ ਹੈਗੀ, ਹੈ ਨਾ। ਅਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਬਹੁਤ ਲੋਕ ਤੁਹਾਡੇ ਨਾਲ ਦਰਦ ਤੁਹਾਡਾ ਵੰਡਾ ਰਹੇ ਹੁੰਦੇ ਆ ਸਿਰਫ ਉਹਦੇ ਵਿੱਚੋਂ ਮਜ਼ੇ ਲੈਣ ਵਾਸਤੇ
0: ਜੀ,
1: ਹੈ ਨਾ, ਕਿ ਸੁਣਨ ਵਾਸਤੇ। ਹਾਂ, ਕੁਛ ਲੋਕ ਜੈਨੂਇਨ ਨੇ
0: ਜੀ,
1: ਉਹ ਤੁਹਾਡਾ ਦਰਦ ਮਹਿਸੂਸ ਵੀ ਕਰਦੇ ਨੇ, ਸੁਣਦੇ ਵੀ ਨੇ, ਔਰ ਸਿਰਫ ਇਸ ਕਰਕੇ ਨਹੀਂ ਕਿ ਉਹਨਾਂ ਨੇ ਅੱਗੇ ਪਾਸ ਔਨ ਕਰਨਾ ਹੁੰਦਾ, ਪਰ ਫਿਰ ਵੀ ਕਿਤੇ ਨਾ ਕਿਤੇ
0: ਜੀ,
1: ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਇਹ ਡਰ ਲੱਗਾ ਹੀ ਰਹਿੰਦਾ ਕਿ ਕਿਸੇ ਦੇ ਨਾਲ ਕਿਤੇ ਉਹ ਗੱਲ ਨਾ ਕਰ ਦੇਣ, ਅਤੇ ਅਸੀਂ ਉਸ ਲੈਵਲ ਦੀਆਂ ਆਪਣੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਅਸੀਂ ਸ਼ੇਅਰ ਨਹੀਂ ਕਰ ਸਕਦੇ। ਹੁਣ ਜਿਸ ਤਰ੍ਹਾਂ ਕਿ ਅਸੀਂ ਜੇ ਚਲੋ ਬੱਚਿਆਂ ਤੋਂ ਗੱਲ ਸ਼ੁਰੂ ਹੋਈ ਹੈ, ਜਿਹੜੀ ਜੇ ਡੋਮੈਸਟਿਕ ਵਾਇਲੈਂਸ ਦੀ ਵੀ ਅਸੀਂ ਗੱਲ ਕਰਦੇ ਹਾਂ, ਹੈ ਨਾ, ਘਰਾਂ ਦੇ ਵਿੱਚ ਜੋ ਹੁੰਦਾ ਆ ਬਹੁਤ ਹੱਦ ਤੱਕ ਮਰਦ ਔਰ ਔਰਤ ਇਹ ਕੋਸ਼ਿਸ਼ ਕਰਦੇ ਨੇ ਵੀ ਅਸੀਂ ਬਾਹਰ ਇਹ ਗੱਲ ਨਾ ਕਰੀਏ, ਕਿਉਂਕਿ ਉਹਨਾਂ ਦਾ ਯਕੀਨ ਨਹੀਂ ਹੁੰਦਾ, ਈਵਨ ਕਿ ਪਹਿਲਾਂ ਕਲੋਜ਼ ਫੈਮਿਲੀ ਨੂੰ ਨਹੀਂ ਦੱਸਦੇ, ਜੇ ਫਿਰ ਕਲੋਜ਼ ਫੈਮਿਲੀ ਤੋਂ ਬਾਹਰ ਉਹਨਾਂ ਨੂੰ ਲੱਗੇ ਕਿ ਕਲੋਜ਼ ਫੈਮਿਲੀ ਦੇ ਵਿੱਚ ਸਾਨੂੰ ਉਸ ਲੈਵਲ ਦੀ ਸਪੋਰਟ ਨਹੀਂ ਮਿਲਦੀ ਜਿਹੜੀ ਸਾਨੂੰ ਚਾਹੀਦੀ ਆ, ਤੇ ਫਿਰ ਉਹ ਬਾਹਰ ਮਤਲਬ ਸੋਚਦੇ ਆ, ਹੈ ਨਾ, ਤੇ ਬਾਹਰ ਹਮੇਸ਼ਾ ਉਹਨਾਂ ਨੂੰ ਡਰ ਲੱਗਾ ਰਹਿੰਦਾ ਕਿ ਇਹਨਾਂ ਨੇ ਕਿਤੇ ਨਾ ਕਿਤੇ ਮਤਲਬ ਕਿ ਦੱਸ ਦੇਣਾ ਆ ਜਾਂ ਮੈਨੂੰ ਇਹ ਜੱਜ ਕਰਨਗੇ। ਜ਼ਿਆਦਾ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਲੋਕ ਬੜੇ ਜੱਜਮੈਂਟਲ ਨੇ ਔਰ ਉਹਨਾਂ ਨੂੰ ਜੱਜ ਕਰਨਾ ਸ਼ੁਰੂ ਕਰਦੇ ਆ। ਅਤੇ ਜਿਹੜੀ ਅਸੀਂ ਅੱਜ ਸਾਡਾ ਕਿਉਂਕਿ ਟੋਪਿਕ ਬੱਚਿਆਂ ਦਾ ਹੈਗਾ, ਤੁਸੀਂ ਇਮੈਜਿਨ ਕਰੋ ਕਿ ਇੱਕ ਘਰ ਦੇ ਵਿੱਚ ਤੁਹਾਡੇ ਕੋਲ ਤੁਸੀਂ ਇਕੱਲੇ ਹੋ ਅਤੇ ਤੁਹਾਡੇ ਕੋਲ 15-16 ਜਣੇ, 15-16 ਜਣਿਆਂ ਵਿੱਚੋਂ ਇੱਕ ਜਣਾ ਤੇ ਤੁਹਾਡਾ ਦਰਦ ਸਮਝੇਗਾ
0: ਕਿਸੇ ਇੱਕ ਜਾਣੇ ਦੇ, ਤਾਂ ਤੁਸੀਂ ਆਪਣੇ ਦੇ ਕਲੋਜ਼ ਹੋ।
1: ਹਾਂ ਬਿਲਕੁਲ,
0: ਜਦੋਂ ਤੁਸੀਂ ਗੱਲ ਕਹੀ ਵੀ ਅਸੀਂ ਜਦੋਂ ਬਾਹਰ ਸਹਾਰੇ ਲੱਭਦੇ ਹਾਂ ਤਾਂ ਬਹੁਤ ਵਾਰ ਐਂ ਵੀ ਹੁੰਦਾ ਕਿ ਲੋਕ ਸਾਡੇ ਜਿੰਨਾ ਟਾਈਮ ਸਾਨੂੰ ਲੱਗਦਾ ਵੀ ਅਸੀਂ ਕਿਸੇ ਤਕਲੀਫ਼ 'ਚ ਜਾਂ ਦੁੱਖ 'ਚ ਤਾਂ ਸਾਨੂੰ ਲੱਗਦਾ ਵੀ ਉਹ ਸਾਡੇ ਨਾਲ ਖੜੇ ਨੇ, ਜਦੋਂ ਅਸੀਂ ਉਸ ਚੀਜ਼ ਨੂੰ ਓਵਰਕਮ ਕਰਕੇ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਲੱਗਦੇ ਹਾਂ ਤਾਂ ਉਹੀ ਬਾਹਰਲੇ ਲੋਕ ਸਾਡੇ ਕੰਪੀਟੀਟਰਸ ਬਣ ਜਾਂਦੇ ਨੇ।
1: ਹਾਂ ਬਿਲਕੁਲ, ਇਸ ਤਰ੍ਹਾਂ ਵੀ ਹੁੰਦਾ ਆ ਔਰ ਹਰ ਸਿਚੁਏਸ਼ਨ ਦੇ ਵਿੱਚ
0: ਜੀ
1: ਹੈਨਾ। ਹੁਣ ਜਦੋਂ ਕੋਈ ਵੀ ਸਿਚੁਏਸ਼ਨ ਆ, ਕੋਈ ਕਿਸੇ ਪ੍ਰੋਬਲਮ ਦੇ ਵਿੱਚ ਆ ਹੈਨਾ, ਤੇ ਆਪਾਂ ਕਿਸੇ ਕੋਲ ਗੱਲ ਕਰਦੇ ਆ
0: ਜੀ,
1: ਤੇ ਉਹ ਸਾਨੂੰ ਆਪਣੇ ਸੁਜੈਸ਼ਨਸ, ਆਪਣੀ ਐਡਵਾਈਸ ਦੇ ਰਹੇ ਹੁੰਦੇ ਆ ਹੈਨਾ, ਤੇ ਅਸੀਂ ਉਹਨਾਂ ਦੀ ਐਡਵਾਈਸ ਲੈ ਕੇ ਜਾਂ ਉਹਨਾਂ ਤੋਂ ਬਿਨਾਂ ਅਸੀਂ ਸਰਵਾਈਵ ਕਰ ਜਾਂਦੇ ਹਾਂ, ਤੇ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਅੱਛਾ ਮਤਲਬ ਕਿ ਮੇਰੀ ਤਾਂ ਗੱਲ ਇਹਨੇ ਸੁਣੀ ਨਹੀਂ ਤੇ ਇਹ ਕਿੱਦਾਂ ਹੋ ਗਿਆ ਕਿ ਮੇਰੀ ਐਡਵਾਈਸ ਤੋਂ ਬਿਨਾਂ ਮਤਲਬ ਵੀ ਇਹ ਹੁਣ ਮੂਵ ਔਨ ਹੋ ਗਿਆ ਹੈ
0: ਜੀ
1: ਹੈਨਾ।
0: ਜਿੱਦਾਂ ਭੈਣ ਭਰਾ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਬਲੈਸਿੰਗ ਹੁੰਦੇ ਨੇ ਵੀ ਜਿਨ੍ਹਾਂ ਨਾਲ ਤੁਸੀਂ ਜੋ ਹੁੰਦੇ ਹੋ, ਤੁਸੀਂ ਬਚਪਨ ਤੋਂ ਇਕੱਠੇ ਗਰੋਅ ਕੀਤੇ ਹੁੰਦੇ ਹੋ ਤਾਂ ਤੁਸੀਂ ਕੀ ਕੀਤਾ ਹੁੰਦਾ, ਤੁਹਾਡਾ ਬਚਪਨ ਕਿਵੇਂ ਦਾ ਹੁੰਦਾ, ਵੱਡੇ ਹੋ ਕੇ ਚਾਹੇ ਤੁਸੀਂ ਜਿੰਨੇ ਮਰਜ਼ੀ ਸਿਆਣੇ ਹੋ ਜਾਓ, ਪਰ ਜਿਹੜਾ ਤੁਹਾਡਾ ਵੱਡਾ ਭੈਣ ਭਰਾ ਹੁੰਦਾ ਜਾਂ ਤੁਹਾਡੇ ਤੋਂ ਛੋਟਾ ਹੁੰਦਾ, ਤੁਹਾਨੂੰ ਪਤਾ ਹੁੰਦਾ ਵੀ ਉਹਦੀਆਂ ਆਦਤਾਂ ਕਿਵੇਂ ਦੀਆਂ ਨੇ ਜਾਂ ਉਹਦੀ ਨੇਚਰ ਕੀ ਆ, ਤੁਸੀਂ ਇਕੱਠੇ ਗਰੋਨ ਅਪ ਹੋਏ ਹੁੰਦੇ ਹੋ, ਫੈਮਿਲੀ ਦਾ ਇਕੱਠਿਆਂ ਨੇ ਔਖਾ ਸੌਖਾ ਟਾਈਮ ਕੱਢਿਆ ਹੁੰਦਾ ਆ। ਜਦੋਂ ਸਾਡੀ ਜ਼ਿੰਦਗੀ 'ਚ ਆਪਦਾ ਭੈਣ ਭਰਾ ਹੁੰਦਾ ਆ ਜਿਹਦੇ ਨਾਲ ਅਸੀਂ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ ਤਾਂ ਉਦੋਂ ਸਾਨੂੰ ਐਂ ਲੱਗਦਾ ਵੀ ਜਦੋਂ ਸਾਡੇ ਅੰਦਰ ਕੁਛ ਭਾਰਾਪਨ ਹੁੰਦਾ ਜਾਂ ਸਾਨੂੰ ਲੱਗਦਾ ਵੀ ਅਸੀਂ ਭਰ ਗਏ ਹਾਂ, ਤਾਂ ਜਦੋਂ ਅਸੀਂ ਉਹ ਖਾਲੀ ਹੋ ਜਾਂਦੇ ਹਾਂ ਤਾਂ ਸਾਨੂੰ ਸੱਚੀ ਵੀ ਐਂ ਲੱਗਦਾ ਵੀ ਅਸੀਂ ਅੰਦਰੋਂ ਖਾਲੀ ਹੋ ਗਏ ਹਾਂ, ਜਿੱਥੇ ਸਾਡੇ 'ਚ ਕੋਈ ਪਰਦਾ ਨਹੀਂ ਹੁੰਦਾ ਵੀ ਮੈਂ ਇਸ ਗੱਲ ਨੂੰ ਮੈਨੀਪੂਲੇਟ ਕਰਕੇ ਕਹਿਣਾ ਜਾਂ ਮੈਨੂੰ ਕਿਸੇ ਬਾਰੇ ਕੀ ਫੀਲ ਹੋ ਰਿਹਾ, ਤਾਂ ਅਸੀਂ ਬਹੁਤ ਖੁੱਲ੍ਹ ਕੇ ਉਸ ਚੀਜ਼ ਨੂੰ ਦੱਸ ਕੇ ਬਹੁਤ ਹੌਲੇ ਹੋ ਜਾਂਦੇ ਹਾਂ।
1: ਬਿਲਕੁਲ, ਔਰ ਖਾਸ ਤੌਰ 'ਤੇ ਤੈਨੂੰ ਜਿਹੜੇ ਇੱਕ ਆਪਾਂ ਏਜ ਲਾ ਲਈਏ ਨਾ ਕਿ ਜਿੰਨਾ ਚਿਰ ਤੱਕ ਵਿਆਹ ਨਹੀਂ ਹੋਇਆ ਹੁੰਦਾ ਹੈਨਾ, ਟੀਨੇਜਰ ਬੱਚੇ ਹੁੰਦੇ ਆ ਤੇ ਉਹਨਾਂ ਦਾ ਖਾਸ ਤੌਰ ਤੇ ਜਿਹੜੇ ਬੱਚੇ ਇੱਕ ਘਰ ਵਿੱਚ ਪਲ ਰਹੇ ਹੁੰਦੇ ਆ ਹੈਨਾ, ਕਿ ਭੈਣ ਭਰਾ ਜਿਹੜੇ ਹੁੰਦੇ ਆ ਉਹਨਾਂ ਦੀ ਡਿਫਰੈਂਟ ਟਾਈਪ ਦੀ ਬੌਂਡਿੰਗ ਹੁੰਦੀ ਹੈਨਾ, ਉਹ ਲੜ ਵੀ ਲੈਂਦੇ ਆ, ਉਹ ਪਿਆਰ ਵੀ ਕਰਦੇ ਆ, ਤੇ ਜਿਹਦਾ ਫਿਰ ਕੋਈ ਨਹੀਂ ਹੁੰਦਾ
0: ਜੀ
1: ਹੈਨਾ, ਕਿਉਂਕਿ ਇਹਦੇ ਵਿੱਚ ਵੀ ਪਿਆਰ ਆ ਜਿਹੜਾ ਲੜ ਲੈਣਾ
0: ਜੀ
1: ਹੈਨਾ, ਫਿਰ ਮੰਨ ਜਾਣਾ
0: ਜੀ,
1: ਇੱਕ ਡਿਫਰੈਂਟ ਤਰੀਕੇ ਦਾ ਪਿਆਰ ਹੈ ਔਰ ਇਹਦੇ ਵਿੱਚੋਂ ਇਨਸਾਨ ਦੀ ਜਿਹੜਾ ਬਿਹੇਵੀਅਰ ਜਿਹੜਾ ਆ ਪਰਸਨੈਲਿਟੀ ਡਿਵੈਲਪ ਹੁੰਦੀ ਆ ਹੈਨਾ, ਤੇ ਤੁਸੀਂ ਇਹ ਦੇਖੋ ਕਿ ਜਿਹਨੂੰ ਇਹ ਨਸੀਬ ਨਹੀਂ ਹੁੰਦਾ
0: ਜੀ
1: ਹੈਨਾ, ਕਿ ਉਹਦੇ ਉਹ ਕਿਸੇ ਨਾਲ ਲੜਿਆ ਹੈ ਫਿਰ ਉਹਨੂੰ ਕਿਸੇ ਨੇ ਮਨਾਇਆ
0: ਜੀ,
1: ਤੇ ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਡਿਵੈਲਪ ਹੋਏਗੀ, ਉਹਦੇ ਉਹ ਇਹਦੇ ਤੋਂ ਵਾਂਝਾ ਰਹਿ ਜਾਏਗਾ
0: ਜੀ
1: ਹੈਨਾ, ਉਸ ਇਨਸਾਨ ਦੀ ਜਿਹੜਾ ਇਕੱਲਾ ਆ ਉਹਦੀ ਪਰਸਨੈਲਿਟੀ ਤੁਸੀਂ ਵੇਖੋ, ਤੇ ਜਿਹੜਾ ਇੱਕ ਪਰਿਵਾਰ ਦੇ ਵਿੱਚ ਜਿਹਨੇ ਇਹ ਲੜਾਈਆਂ ਝਗੜੇ ਵੇਖ ਕੇ ਤੇ ਫਿਰ ਉਹ ਇੱਕ ਮਿਕ ਹੋ ਜਾਂਦੇ ਆ, ਉਹਨਾਂ ਦੀ ਪਰਸਨੈਲਿਟੀ ਟੋਟਲੀ ਡਿਫਰੈਂਟ ਹੋਵੇਗੀ
0: ਜੀ। ਜਿਵੇਂ ਪੁਰਾਣੇ ਜ਼ਮਾਨੇ 'ਚ ਮੈਨੂੰ ਲੱਗਦਾ ਵੀ ਜਿਹੜੇ ਹਸਬੈਂਡ ਵਾਈਫ ਦੇ ਡਿਸਪਿਊਟਸ ਹੁੰਦੇ ਸੀ ਜਾਂ ਪ੍ਰੋਬਲਮਸ ਹੁੰਦੀਆਂ ਸੀ ਉਹ ਤਾਂ ਹੀ ਨਹੀਂ ਸੀ ਜ਼ਿਆਦਾ ਸ਼ਾਇਦ ਸਾਨੂੰ ਸੁਣਨ ਨੂੰ ਮਿਲਦੀਆਂ, ਕਿਉਂਕਿ ਅਸੀਂ ਇਕੱਠੇ ਭੈਣ ਭਰਾਵਾਂ 'ਚ ਰਹਿੰਦੇ ਸੀ ਤਾਂ ਸਾਨੂੰ ਪਤਾ ਹੁੰਦਾ ਸੀ ਹਰੇਕ ਸਿਚੁਏਸ਼ਨ 'ਚ ਕਿਤੇ ਅਸੀਂ ਕੰਪਰੋਮਾਈਜ਼ ਵੀ ਕਰਨਾ, ਕਦੇ ਬੋਲਣਾ ਵੀ ਆ, ਤਾਂ ਸਾਡੇ ਅੰਦਰ ਉਸ ਚੀਜ਼ ਦਾ ਪੇਸ਼ੈਂਸ ਕੈਪੇਬਿਲਿਟੀ ਸਿਖਾਈ ਜਾਂਦੀ ਸੀ ਜਾਂ ਅਸੀਂ ਆਪਣੇ ਆਪ ਹੀ ਸਿੱਖ ਲੈਂਦੇ ਸੀਗੇ ਵੀ ਜਦੋਂ ਅਸੀਂ ਦੂਜੇ ਘਰੇ ਜਾਂਦੀਆਂ ਕੁੜੀਆਂ ਤਾਂ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਉਹਨਾਂ ਨੇ ਕਿਵੇਂ ਰਹਿਣਾ ਸਹਿਣਾ, ਕਿਹੜੀ ਚੀਜ਼ ਨੂੰ ਕਿੰਨਾ ਸਹਿਣਾ ਕਿਵੇਂ ਨਹੀਂ ਸਹਿਣਾ, ਪਰ ਅੱਜ ਜਦੋਂ ਅਸੀਂ ਆਪਦੀ ਫੈਮਿਲੀ 'ਚ ਦੋ ਬੱਚੇ ਹੁੰਦੇ ਨੇ ਤਾਂ ਮਾਂ ਪਿਓ ਨੇ ਪੂਰੇ ਲਾਡ ਲੜਾਏ ਹੁੰਦੇ ਨੇ ਉਹਨਾਂ ਨੂੰ ਵੀ, ਪੂਰੇ ਪੈਂਪਰਡ ਰੱਖਿਆ ਹੁੰਦਾ, ਆਪਦੀ ਹੈਸੀਅਤ ਤੋਂ ਵੱਧ ਕੇ ਚੀਜ਼ਾਂ ਕੀਤੀਆਂ ਹੁੰਦੀਆਂ, ਫਿਰ ਜਦੋਂ ਦੂਜੀ ਜਗ੍ਹਾ ਜਾਂਦੇ ਨੇ ਤਾਂ ਉਹ ਉੱਥੇ ਸਰਵਾਈਵ ਹੀ ਨਹੀਂ ਕਰ ਪਾਉਂਦੇ,
1: ਕਿਉਂਕਿ ਉਹਨਾਂ ਨੂੰ ਆਦਤ ਹੀ ਨਹੀਂ ਹੁੰਦੀ ਨਾ, ਤੇ ਜਿਹੜੇ ਹੁਣ ਵੱਡੀ ਫੈਮਿਲੀਜ਼ ਦੇ ਵਿੱਚ ਬੱਚੇ ਹੁੰਦੇ ਆ ਉਹਨਾਂ ਦੇ ਉਹ ਬਲੱਡ ਵਿੱਚ ਇਹ ਚੀਜ਼ਾਂ ਰਚ ਜਾਂਦੀਆਂ
0: ਜੀ
1: ਹੈਨਾ। ਤੇ ਜਿਹੜਾ ਆਪਾਂ ਜੇ ਗੱਲ ਕਰੀਏ ਕਿ ਮਤਲਬ ਕਿਉਂ ਲੋਕੀ ਨਹੀਂ
0: ਜੀ
1: ਬੱਚੇ ਕਰ ਰਹੇ ਹੈਨਾ, ਪਹਿਲਾਂ ਜੇ ਆਪਾਂ ਇੰਡੀਆ ਦੀ ਗੱਲ ਲੈ ਲਈਏ
0: ਜੀ,
1: ਇੰਡੀਆ ਦੀ ਪੋਪੂਲੇਸ਼ਨ ਵੱਧ ਰਹੀ ਸੀਗੀ
0: ਜੀ
1: ਹੈਨਾ, ਤੇ ਗਵਰਨਮੈਂਟ ਨੇ ਇਹ ਚੀਜ਼ ਜਿਹੜੀ ਆ ਉਹ ਪਹਿਲਾਂ ਲੋਕਾਂ ਦੇ ਦਿਮਾਗਾਂ ਵਿੱਚ ਪਾ ਦਿੱਤੀ ਕਿ ਪੋਪੂਲੇਸ਼ਨ ਘਟਾਉਣੀ ਆ
0: ਹੈਨਾ,
1: ਉਹਨਾਂ ਨੇ ਦੇਸ਼ ਦੀ ਪੋਪੂਲੇਸ਼ਨ ਘਟਾਉਣੀ ਸੀਗੀ ਤੇ ਫਿਰ ਲੋਕਾਂ ਨੇ ਘਰਾਂ ਦੀ ਆਪਣੇ ਫੈਮਿਲੀ ਦੀ ਘਟਾਉਣ ਦੇ ਤੇ ਫਿਰ ਹੀ ਗੱਲ ਬਣਨੀ ਸੀ ਨਾ, ਤੇ ਉਹਦੇ ਤੋਂ ਫਿਰ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ
0: ਹੈਨਾ,
1: ਕਿ ਅੱਛਾ ਥੋੜੇ ਬੱਚੇ ਹੋਣਗੇ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਉਹ ਚੰਗੀ ਤਰ੍ਹਾਂ ਕਰ ਲਵਾਂਗੇ, ਜਿੱਥੇ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰਾਂਗੇ ਉੱਥੇ ਅਸੀਂ ਆਪਣੀ ਲਾਈਫ ਜਿਹੜੀ ਆ
0: ਜੀ
1: ਹੈ ਉਹਨੂੰ ਵੀ ਜੀ ਸਕਾਂਗੇ
0: ਜੀ
1: ਹੈਨਾ, ਕਿਉਂਕਿ ਜ਼ਿਆਦਾ ਬੱਚਿਆਂ ਦੇ ਨਾਲ ਜਾਂ ਮਤਲਬ ਕਿ ਬੱਚੇ ਹੋਣ ਦੇ ਨਾਲ ਕਿਤੇ ਨਾ ਕਿਤੇ ਪੇਰੈਂਟਸ ਨੂੰ ਸੈਕਰੀਫਾਈਜ਼ ਕਰਨਾ ਪੈਂਦਾ ਹੈ
0: ਜੀ
1: ਹੈਨਾ। ਹੁਣ ਫਿਰ ਲੋਕਾਂ ਨੇ ਇਹ ਸੋਚਿਆ ਕਿ ਜੇ ਅਸੀਂ ਬੱਚੇ ਥੋੜ੍ਹੇ ਹੋਣਗੇ ਉਹਨਾਂ ਨੂੰ ਚੰਗੇ ਸਕੂਲ ਵਿੱਚ ਪਾ ਸਕਾਂਗੇ
0: ਜੀ
1: ਹੈਨਾ, ਅਤੇ ਹੁਣ ਜਿਹੜੇ ਬੱਚੇ ਨਹੀਂ ਕਰ ਰਹੇ ਉਹ ਸੈਲਫਿਸ਼ ਕਿ ਅਸੀਂ ਸਾਨੂੰ ਬਿਲਕੁਲ ਬੱਚਿਆਂ ਦੀ ਕੋਈ ਦੇਖ ਰੇਖ ਨਹੀਂ ਕਰਨੀ ਪਏਗੀ, ਬੱਚਿਆਂ ਤੇ ਕੋਈ ਸਪੈਂਡ ਨਹੀਂ ਕਰਨਾ, ਅਸੀਂ ਜੋ ਕਮਾਉਣਾ ਹੈ ਉਹ ਆਪਣੇ ਤੇ ਹੀ ਖਰਚ ਕਰਨਾ ਆ ਤੇ ਅਸੀਂ ਕੋਈ ਰਿਸਪੋਂਸੀਬਿਲਟੀ ਨਹੀਂ ਲੈਣੀ।
0: ਜੀ, ਇਹ ਸ਼ਾਇਦ ਇੱਕ ਰਿਸਪੋਂਸੀਬਿਲਿਟੀ ਤੋਂ ਭੱਜਣ ਦਾ ਵੀ ਉਹ ਜ਼ਰੀਆ ਆ, ਪਰ ਕਿਤੇ ਉਹਨਾਂ ਦਾ ਪੁਆਇੰਟ ਆਫ ਵਿਊ ਜੋ ਇਹ ਕਰ ਰਹੇ ਨੇ ਉਹਨਾਂ ਦਾ ਵੀ ਸਹੀ ਆ, ਗਲਤ ਤਾਂ ਵੈਸੇ ਮੈਨੂੰ ਲੱਗਦਾ ਨਹੀਂ ਹੁੰਦਾ ਵੀ ਕੋਈ ਹੁੰਦਾ, ਜਦੋਂ ਤੁਸੀਂ ਦੂਜੇ ਦੀ ਸਿਚੁਏਸ਼ਨ 'ਚ ਜਾਓ ਤਾਂ ਤੁਹਾਨੂੰ ਲੱਗਦਾ ਵੀ ਸ਼ਾਇਦ ਉਹ ਸਹੀ ਕਰ ਰਹੇ ਨੇ, ਕਿਉਂਕਿ ਜੇ ਤੁਹਾਡੇ ਬੱਚਾ ਹੈਗਾ ਤੇ ਤੁਸੀਂ ਮੈਂਟਲੀ ਪ੍ਰਿਪੇਅਰ ਹੀ ਨਹੀਂ ਹੈਗੇ ਉਹਦੀ ਰੇਜ਼ਿੰਗ ਦੇ ਲਈ, ਤਾਂ ਕਿਤੇ ਨਾ ਕਿਤੇ ਉੱਥੇ ਬੱਚੇ ਦੀ ਜ਼ਿੰਦਗੀ ਬਹੁਤ ਰੁਲ ਜਾਂਦੀ ਹੈ ਜਾਂ ਬੱਚਾ ਬਹੁਤ ਰੁਲ ਜਾਂਦਾ ਆ। ਜਿੱਦਾਂ ਅੱਜ ਕੱਲ੍ਹ ਲੋਕਾਂ ਥੋੜ੍ਹੇ ਵੀ ਮਤਲਬ ਸੈਲਫ ਸੈਂਟਰਡ ਹੋ ਕੇ ਜ਼ਿਆਦਾ ਚੱਲ ਰਹੇ ਨੇ ਨਾ, ਉਹਨਾਂ ਨੂੰ ਲੱਗਦਾ ਕਿ ਸਾਡਾ ਕਰੀਅਰ ਜ਼ਿਆਦਾ ਇੰਪੋਰਟੈਂਟ ਆ, ਤਾਂ ਕਾਫੀ ਲੇਟ ਉਮਰ 'ਚ ਜਾ ਕੇ ਵਿਆਹ ਹੁੰਦਾ, ਕਈ ਵਾਰ ਉੱਦਾਂ ਪ੍ਰੈਗਨੈਂਸੀ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਜਾਂ ਕਹਿ ਲਓ ਵੀ ਤੁਹਾਡੀ ਜਦੋਂ ਵੱਡੀ ਉਮਰ 'ਚ ਹੋ ਜਾਂਦੇ ਹੋ ਤਾਂ ਤੁਹਾਡੀ ਆਪਦੇ ਅੰਦਰ ਪੇਸ਼ੈਂਸ ਜਾਂ ਕਪੈਸਿਟੀ ਖਤਮ ਹੋਣ ਲੱਗ ਜਾਂਦੀ ਹੈ ਇੱਕ ਬੱਚੇ ਦੇ ਨਾਲ, ਜਦੋਂ ਤੁਸੀਂ ਇੱਕ ਬੱਚੇ ਨੂੰ ਰੇਜ਼ ਕਰਨਾ ਤਾਂ ਤੁਹਾਨੂੰ ਖੁਦ ਨੂੰ ਇੱਕ ਬੱਚੇ ਹੀ ਹੋਣਾ ਪੈਂਦਾ ਆ। ਤਾਂ ਇੱਕ ਜਿਹੜੀ ਔਰਤ ਆ ਜਦੋਂ ਉਹਦੇ ਬੱਚਾ ਹੁੰਦਾ ਆ ਤਾਂ ਉਹਦੀ ਜ਼ਿੰਦਗੀ ਦੇ 10 ਸਾਲ ਉਸ ਬੱਚੇ ਨੂੰ ਲੱਗ ਜਾਂਦੇ ਨੇ, ਤਾਂ 10 ਸਾਲ ਉਹ ਉਸ ਬੱਚੇ ਤੋਂ ਬਿਨਾਂ ਆਪਦੇ ਬਾਰੇ ਕੁਛ ਬਹੁਤਾ ਸੋਚ ਨਹੀਂ ਸਕਦੀ। ਜੇ ਤੁਹਾਡੇ ਜ਼ਿਆਦਾ ਬੱਚੇ ਹੋਣਗੇ ਤਾਂ ਓਬਵੀਅਸ ਗੱਲ ਆ ਵੀ ਤੁਹਾਡਾ ਟਾਈਮ ਉਹਨਾਂ ਬੱਚਿਆਂ ਨੂੰ ਹੀ ਜਾਊਗਾ। ਜਿਵੇਂ ਅੱਜ ਕੱਲ੍ਹ ਦੇ ਲੋਕ ਬਹੁਤ ਅਵੇਅਰ ਨੇ, ਉਹਨਾਂ ਨੂੰ ਲੱਗਦਾ ਵੀ ਮਹਿੰਗਾਈ ਵੀ ਬਹੁਤ ਜ਼ਿਆਦਾ, ਜਿਵੇਂ ਤੁਸੀਂ ਸਾਰੀਆਂ ਚੀਜ਼ਾਂ ਉਹ ਕਵਰ ਕੀਤੀਆਂ ਹੀ ਨੇ ਕਿ ਮਹਿੰਗਾਈ ਆ, ਵਧੀਆ ਸਕੂਲ 'ਚ ਪਾਵਾਂਗੇ, ਉਹਨਾਂ ਨੂੰ ਇੱਕ ਵਧੀਆ ਫਿਊਚਰ ਦੇਵਾਂਗੇ। ਮਟੀਰੀਅਲਿਸਟਿਕ ਚੀਜ਼ਾਂ ਤੋਂ ਤਾਂ ਅਸੀਂ ਬਹੁਤ ਗਰੋ ਕਰ ਰਹੇ ਹਾਂ ਉਹਨਾਂ ਚੀਜ਼ਾਂ ਨੂੰ ਲੈ ਕੇ, ਪਰ ਕਿਤੇ ਨਾ ਕਿਤੇ ਮੈਂਟਲੀ ਅਸੀਂ ਛੋਟੇ ਹੁੰਦੇ ਜਾ ਰਹੇ ਹਾਂ ਦਿਨੋ ਦਿਨ ਇਹਨਾਂ ਚੀਜ਼ਾਂ ਦੇ ਨਾਲ।
1: ਤੁਸੀਂ ਦੇਖੋ ਨਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੱਚਾ ਪਾਲਣ ਨੂੰ 10 ਸਾਲ ਲੱਗ ਜਾਂਦੇ ਆ, ਤੇ ਆਮ ਤੌਰ ਤੇ ਕਹਿੰਦੇ ਆ ਕਿ ਯੂ ਨੀਡ ਅ ਵਿਲੇਜ ਟੂ ਰੇਜ਼ ਅ ਚਾਈਲਡ, ਹਨਾ, ਕਿ ਇੱਕ ਬੱਚੇ ਦੀ ਪਾਲਣ ਪੋਸ਼ਣ ਹੈ ਜਿਹੜੀ ਉਹ ਇੰਨੀ ਆਸਾਨ ਨਹੀਂ ਹੁੰਦੀ। ਹੁਣ ਜਿਹੜੇ ਮਾਈਗ੍ਰੈਂਟ ਫੈਮਿਲੀਜ਼ ਨੇ, ਉਹਨਾਂ ਕੋਲ ਕਪਲ ਹਨਾ ਦੋਨੇ ਵਰਕਿੰਗ ਹੁੰਦੇ ਨੇ, ਰਾਤ ਨੂੰ ਬੱਚੇ ਨੇ 4-5 ਵਾਰੀ ਜੇ ਉੱਠਣਾ, ਹੈ ਨਾ, ਤੇ ਇਟਸ ਵੈਰੀ ਵੈਰੀ ਡਿਫੀਕਲਟ, ਹੈ ਨਾ, ਕਿ ਮਾਂ ਨੇ ਸਵੇਰੇ ਕੰਮ 'ਤੇ ਵੀ ਜਾਣਾ ਆ। ਫਿਰ ਉਸ ਤੋਂ ਬਾਅਦ ਬੱਚਾ ਜਿੰਨਾ ਚਿਰ 5-6 ਸਾਲ ਦਾ ਹੋ ਜਾਂਦਾ, ਉਹਦੀਆਂ ਡਿਫਰੈਂਟ ਰਿਸਪੋਂਸੀਬਿਲਿਟੀਜ਼ ਹੁੰਦੀਆਂ, ਚਲੋ ਵੱਡੀਆਂ ਹੋ ਜਾਂਦੀਆਂ ਜਿਹੜੀਆਂ ਉਹ ਡਿਫਰੈਂਟ ਹੁੰਦੀਆਂ, ਬਟ 5-6 ਸਾਲ ਤੱਕ ਜਿਹੜਾ ਪੇਰੈਂਟਸ ਨੂੰ ਆਪਣਾ ਆਪ ਮਾਰਨਾ ਪੈਂਦਾ,
0: ਹੈ
1: ਨਾ। ਅਤੇ ਜਿਹੜੇ ਲੋਕ ਨਹੀਂ ਬੱਚੇ ਕਰ ਰਹੇ ਉਹ ਕਹਿੰਦੇ ਕਿ ਅਸੀਂ ਜ਼ਿੰਦਗੀ ਤਾਂ ਇੱਕ ਹੀ ਮਿਲੀ ਆ, ਹੈ, ਅਤੇ ਅਸੀਂ ਉਹ ਕਿਸੇ ਵਾਸਤੇ ਕਿਉਂ
0: ਜੀ,
1: ਆਪਣੇ ਵਾਸਤੇ, ਹੈ ਨਾ, ਕਿ ਅਸੀਂ ਆਪਣੇ ਲਈ ਕਮਾਉਣਾ ਅਤੇ ਆਪੇ ਆਪਣੇ ਉੱਪਰ ਵਰਤਣਾ, ਆਪਣੇ ਵਾਸਤੇ ਅਸੀਂ ਜੀਣਾ ਆ, ਹੈ ਨਾ। ਪਹਿਲੇ ਜ਼ਮਾਨੇ ਵਿੱਚ ਜਿੱਥੇ ਲੋਕ ਤਰਸਦੇ ਸੀਗੇ
0: ਜੀ,
1: ਜਿਨ੍ਹਾਂ ਦੇ ਬੱਚੇ ਨਹੀਂ ਸੀ ਹੁੰਦੇ, ਹੈਨਾ, ਲੋਕਾਂ ਨੇ ਬਹੁਤ ਤਰੀਕਿਆਂ ਦੇ ਨਾਲ ਕੋਸ਼ਿਸ਼ਾਂ ਕਰਨੀਆਂ, ਮੰਨਤਾਂ ਮੰਨਣੀਆਂ, ਕਈ ਕੁਛ ਕਰਨਾ ਕਿ ਸਾਡੇ ਬੱਚਾ ਹੋ ਜਾਵੇ, ਹੈਨਾ। ਹੁਣ ਤੁਸੀਂ ਵੇਖੋ ਕਿ ਜਿਹੜੇ ਕਪਲਸ ਨੂੰ ਪ੍ਰੋਬਲਮ ਹੁੰਦੀ ਆ, ਹੈ ਨਾ, ਕਿ ਉਹ ਬੱਚਾ ਨਹੀਂ ਕੰਸੀਵ ਕਰ ਸਕਦੇ ਫੋਰ ਐਨੀ ਰੀਜ਼ਨ, ਹੈ ਨਾ, ਕਿ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ, ਹੁਣ ਤਾਂ ਸਾਇੰਸ ਨੇ ਇੰਨੀ ਤਰੱਕੀ ਕਰ
0: ਦਿੱਤੀ,
1: ਹੈ ਨਾ, ਇੱਦਾਂ ਲੱਗਦਾ ਹੁੰਦਾ ਕਿ ਕੋਈ ਕਪਲ ਬਿਨਾਂ ਬੱਚੇ ਤੋਂ ਰਹਿ ਹੀ ਨਹੀਂ ਸਕਦਾ। ਬਟ ਹੁਣ ਅੱਜ ਦੇ ਜ਼ਮਾਨੇ ਵਿੱਚ ਉਹ ਕਪਲਸ ਨੇ ਜਿਹੜੇ ਕਹਿੰਦੇ ਕਿ ਅਸੀਂ ਬੱਚਾ ਕਰਨਾ ਹੀ ਨਹੀਂ
0: ਜੀ,
1: ਹੈ ਨਾ। ਸੋ ਇਹ ਕਿਤੇ ਨਾ ਕਿਤੇ ਇਨਸਾਨ ਜਿਹੜਾ ਆ ਉਹ ਸੈਲਫਿਸ਼ ਹੁੰਦਾ ਜਾ ਰਿਹਾ
0: ਜੀ, ਬਹੁਤ ਜ਼ਿਆਦਾ। ਪਰ ਜਦੋਂ ਸ਼ਾਇਦ ਜਦੋਂ ਅਸੀਂ ਕੋਈ ਕਿਸੇ ਚੀਜ਼ ਨੂੰ ਡਿਸਕਸ ਕਰਦੇ ਹਾਂ ਤਾਂ ਸਾਰੀਆਂ ਚੀਜ਼ਾਂ ਦੇ ਅਸੀਂ ਪ੍ਰੋਜ਼ ਐਂਡ ਕੌਨਸ ਡਿਸਕਸ ਕਰਦੇ ਹਾਂ, ਤਾਂ ਜਦੋਂ ਅਸੀਂ ਉਹਨਾਂ ਦੇ ਸ਼ਾਇਦ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਉਹ ਵੀ ਆਪਦੀ ਜਗ੍ਹਾ ਸਹੀ ਹੁੰਦੇ ਨੇ, ਜਦੋਂ ਅਸੀਂ ਇੱਕ ਜਨਰਲ ਗੱਲ ਕਰਦੇ ਹਾਂ ਤਾਂ ਫਿਰ ਸਮਾਜਿਕ ਪੱਖ ਤੋਂ ਸਾਨੂੰ ਲੱਗਦਾ ਹੁੰਦਾ ਵੀ ਸ਼ਾਇਦ ਇਹ ਚੀਜ਼ ਸਹੀ ਨਹੀਂ ਵੀ ਹੈਗੀ।
1: ਦੇਖੋ ਪਤਾ ਕੀ ਆ, ਜੇ ਅਸੀਂ ਪਰਮਾਤਮਾ ਵਿੱਚ ਜਾਂ ਕੁਦਰਤ ਵਿੱਚ ਵਿਸ਼ਵਾਸ ਕਰਦੇ ਹਾਂ, ਹੈ ਨਾ, ਅਤੇ ਫਿਰ ਜੇ ਪਰਮਾਤਮਾ ਨੇ ਇਹ ਚੀਜ਼ ਬਣਾਈ ਆ
0: ਜੀ,
1: ਹੈ ਨਾ, ਕਿ ਇਨਸਾਨ ਨੂੰ ਮਤਲਬ ਕਿ ਬੱਚਾ ਪੈਦਾ ਕਰਨਾ, ਹੈ ਨਾ, ਅਤੇ ਇਸ ਵਰਲਡ ਨੂੰ ਅੱਗੇ ਵਧਾਉਣ ਵਾਸਤੇ, ਹੈ ਨਾ, ਅਤੇ ਫਿਰ ਸਾਨੂੰ ਮੈਨੂੰ ਲੱਗਦਾ ਕਿ ਇੰਨੇ ਸੈਲਫਿਸ਼ ਨਹੀਂ ਹੋਣਾ ਚਾਹੀਦਾ, ਹੈ, ਅਤੇ ਬੱਚਾ ਜ਼ਰੂਰ ਹੋਣਾ ਚਾਹੀਦਾ ਆ
0: ਜੀ।
1: ਔਰ ਵੈਸੇ ਵੀ ਫੈਮਿਲੀ ਨੂੰ ਮੈਨੂੰ ਲੱਗਦਾ ਹੁੰਦਾ ਕਿ ਯੂਨਾਈਟ ਰੱਖਣ ਵਾਸਤੇ ਵੀ
0: ਜੀ
1: ਬੱਚੇ ਜਿਹੜੇ ਆ ਕਿ ਉਹ ਜ਼ਰੂਰੀ ਹੁੰਦੇ ਆ
0: ਜੀ, ਕਿਉਂਕਿ ਸਪੈਸ਼ਲੀ ਕੁੜੀਆਂ ਦੇ ਲਈ ਤਾਂ ਬੱਚਾ ਜਿਹੜਾ ਉਹਦੀ ਬਹੁਤ ਜ਼ਿਆਦਾ ਬੌਂਡਿੰਗ ਹੋ ਜਾਂਦੀ ਹੈ, ਫਿਰ ਉਹ ਸ਼ਾਇਦ ਉਹਦੇ ਹਸਬੈਂਡ ਦੇ ਨਾਲ ਜਾਂ ਉਹਦੇ ਇਨਲੋਜ਼ ਦੇ ਨਾਲ ਉਹਦਾ ਕੋਈ ਡਿਸਪਿਊਟ ਵੀ ਹੋਵੇ ਤਾਂ ਸਿਰਫ ਉਹ ਬੱਚੇ ਕਰਕੇ ਕਹਿ ਦਿੰਦੀ ਹੈ ਵੀ ਮੈਂ ਸਹਿ ਲੈਂਦੀ ਹਾਂ, ਤਾਂ ਕਿਤੇ ਨਾ ਕਿਤੇ ਉੱਥੇ ਫੈਮਿਲੀ ਜੁੜੀ ਰਹਿ ਜਾਂਦੀ ਹੈ। ਜੇ ਕੋਈ ਉਵੇਂ ਦਾ ਉਹਨਾਂ ਨੂੰ ਜੋੜਨ ਵਾਲਾ ਸਾਧਨ ਨਾ ਹੋਵੇ ਤਾਂ ਅਗਲਾ ਕਹਿੰਦਾ ਵੀ ਤੁਸੀਂ ਆਪਦੇ ਘਰੇ, ਅਸੀਂ ਆਪਦੇ ਘਰੇ।
1: ਹਾਂ ਬਿਲਕੁਲ, ਮਤਲਬ ਕੁਛ ਹੈ ਨਹੀਂ ਹੈ ਨਾ, ਉਹ ਕਹਿੰਦੇ ਮੈਂ ਹੁਣ ਕਈ ਕਹਿੰਦੇ ਆ ਕਿ ਮੇਰੇ ਬੱਚੇ ਨੇ, ਮੇਰੇ ਬੱਚੇ ਰੋਲ ਜਾਣਗੇ
0: ਜੀ,
1: ਹੈ ਨਾ। ਔਰਤ ਜਾਂ ਮਰਦ ਦੋਵਾਂ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਜ਼ਰੂਰੀ ਕਿ ਔਰਤ ਹੀ ਸੈਕਰੀਫਾਈਸ ਕਰਦੀ ਆ। ਕਈ ਵਾਰੀ ਤੁਸੀਂ ਦੇਖੋਗੇ ਕਈ ਕਪਲਸ ਇਹੋ ਜਿਹੇ ਹੁੰਦੇ ਆ ਕਿ ਉਹ ਮਰਦ ਕਹਿ ਦਿੰਦੇ ਆ
0: ਜੀ
1: ਕਿ ਕੋਈ ਗੱਲ ਨਹੀਂ, ਜੇ ਮੇਰੀ ਉਹਦੇ ਨਾਲ ਨਹੀਂ ਬੌਂਡਿੰਗ ਰਹੀ ਜਾਂ ਮਤਲਬ ਕਿ ਸਾਡਾ ਆਪਸ ਵਿੱਚ ਕੋਈ ਡਿਸਪਿਊਟ ਹੈਗਾ ਆ, ਕੋਈ ਇਸ਼ੂਜ਼ ਚੱਲ ਰਹੇ ਨੇ, ਤੇ ਮੈਂ ਬੱਚਿਆਂ ਦੀ ਖਾਤਰ
0: ਜੀ
1: ਤੇ ਅਸੀਂ ਇਕੱਠੇ ਰਹਿਣਾ
0: ਜੀ। ਤੇ ਜਦੋਂ ਕਾਫੀ ਸਾਲ ਜ਼ਿੰਦਗੀ ਦੇ ਉਹਨਾਂ ਦੇ ਆਪਦੇ ਡਿਸਪਿਊਟਸ ਤੋਂ ਬਾਅਦ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਆਪਦੇ ਡਿਸਪਿਊਟਸ ਵੀ ਸੋਲਵ ਹੋ ਜਾਂਦੇ ਨੇ, ਤਾਂ ਐਟ ਦ ਐਂਡ ਆਫ ਦ ਡੇ ਉਹ ਫੇਰ ਇੱਕ ਹੈਪੀ ਕਪਲ ਦੀ ਤਰ੍ਹਾਂ ਰਹਿਣ ਲੱਗ ਜਾਂਦੇ ਨੇ। ਤਾਂ ਤੁਸੀਂ ਕੀ ਸੋਚਦੇ ਹੋ ਕਿ ਮੈਮ ਬੱਚੇ ਜ਼ਿਆਦਾ ਹੀ ਹੋਣੇ ਚਾਹੀਦੇ ਨੇ ਕਿ ਘੱਟ ਹੋਣੇ ਚਾਹੀਦੇ ਨੇ?
1: ਦੇਖੋ ਪਤਾ ਕੀ ਆ, ਹੁਣ ਇੱਕ ਚੇਂਜ ਮੈਂ ਦੇਖੀ ਆ ਕਿ ਜਿਸ ਤਰ੍ਹਾਂ ਮਾਈਗ੍ਰੈਂਟ ਫੈਮਿਲੀਜ਼ ਆਉਂਦੀਆਂ ਸੀਗੀਆਂ ਜਿਹੜੀਆਂ ਇੱਥੇ ਕਿਸੇ ਵੀ ਕੰਟਰੀ ਵਿੱਚ ਸੀਗੇ ਲੋਕ, ਅਤੇ ਉਹ ਇੱਕ ਜਾਂ ਦੋ ਬੱਚੇ ਉਹਨਾਂ ਦੇ ਹੁੰਦੇ ਸੀ। ਬਟ ਅੱਗੋਂ ਜਿਹੜੀ ਹੁਣ ਇਹ ਥਰਡ ਜਨਰੇਸ਼ਨ ਆ ਰਹੀ ਆ, ਬਹੁਤ ਫੈਮਿਲੀਜ਼ ਦੇ ਵਿੱਚ ਵੇਖਿਆ ਕਿ ਦੋ ਬੱਚਿਆਂ ਤੋਂ ਵੱਧ ਬੱਚੇ ਹੋ ਰਹੇ ਨੇ
0: ਜੀ। ਜਿੱਦਾਂ ਅੱਜ ਕੱਲ੍ਹ ਲੋਕਾਂ 'ਚ ਇਹ ਚੀਜ਼ ਹੈਗੀ ਵੀ ਆ, ਕਈ ਲੋਕ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਤਿੰਨ ਬੱਚੇ ਹੋਣ ਸਾਡੇ। ਜਦੋਂ ਅਸੀਂ ਮੁਸਲਿਮ ਕਮਿਊਨਿਟੀਜ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਅਕਸਰ ਹੀ ਜ਼ਿਆਦਾ ਬੱਚੇ ਹੁੰਦੇ ਨੇ, ਜਾਂ ਜਦੋਂ ਅਸੀਂ ਮਤਲਬ ਹਿੰਦੂ ਜਾਂ ਸਿੱਖ ਫੈਮਿਲੀਜ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ 'ਚ ਹੀ ਬੱਚੇ ਘੱਟ ਦੇਖੇ ਜਾਂਦੇ ਨੇ। ਪਰ ਮੁਸਲਿਮ ਕਮਿਊਨਿਟੀਜ਼ ਸਟਿਲ ਆਪਣੀ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਦੇ ਵਿੱਚ ਐਵੇਂ ਹੁੰਦਾ ਕਿ ਉਹਨਾਂ ਦੇ ਬੱਚੇ ਜ਼ਿਆਦਾ ਹੋਣੇ ਚਾਹੀਦੇ ਨੇ, ਸਾਡੀ ਪਾਪੂਲੇਸ਼ਨ ਜ਼ਿਆਦਾ ਹੋਣੀ ਚਾਹੀਦੀ ਆ।
1: ਬਿਲਕੁਲ।
0: ਤਾਂ ਸੋਸ਼ਲੀ ਦੇ ਮਤਲਬ ਇਹਨੂੰ ਇੱਕ ਵੱਡੇ ਪੱਧਰ 'ਤੇ ਦੇਖੀਏ ਤਾਂ ਵੀ ਇਸ ਚੀਜ਼ ਦੇ ਕਾਫੀ ਉਹ ਪੁਆਇੰਟ ਆਫ ਵਿਊਜ਼ ਹੁੰਦੇ ਨੇ ਕਿ ਜਦੋਂ ਇੱਕ ਕਮਿਊਨਿਟੀ ਦੀ ਜ਼ਿਆਦਾ ਪਾਪੂਲੇਸ਼ਨ ਹੁੰਦੀ ਆ ਤਾਂ ਓਬਵੀਅਸਲੀ ਉਹ ਕਮਿਊਨਿਟੀ ਸਟਰੋਂਗ ਹੁੰਦੀ ਆ।
1: ਬਿਲਕੁਲ, ਇਹ ਤਾਂ ਹੈਗਾ ਹੀ ਆ ਕਿ ਮੈਂ ਹੁਣ ਕਹਿੰਦੇ ਕਿ ਜਿਹੜੀਆਂ ਕਮਿਊਨਿਟੀਜ਼ ਉਹ ਇੰਨਾ ਵੱਧ ਨਹੀਂ ਰਹੀਆਂ, ਹੁਣ ਜੇ ਆਪਾਂ ਮਤਲਬ ਕਿ ਆਸਟ੍ਰੇਲੀਆ ਦੀ ਗੱਲ ਹੀ ਕਰੀਏ, ਹੈਨਾ, ਤੇ ਹੁਣ ਆਸਟ੍ਰੇਲੀਆ ਆਪਣੇ ਤੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਹਮੇਸ਼ਾ ਨੈਗੇਟਿਵ ਜਾਂਦੀ ਆ, ਹੈ ਤੇ ਫਿਰ ਇਹਨਾਂ ਨੂੰ ਹੁਣ ਦੂਸਰੇ ਲੋਕਾਂ ਦੀ ਲੋੜ ਪੈਂਦੀ ਆ। ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਵੀ ਆ ਕਿ ਜੇ ਤੁਸੀਂ ਆਪਣਾ ਪਰਿਵਾਰ ਸਟਰੋਂਗ ਕਰਨਾ ਹੈ ਤਾਂ ਫਿਰ ਤੁਹਾਨੂੰ ਜ਼ਿਆਦਾ ਬੱਚੇ ਹੋਣੇ ਚਾਹੀਦੇ ਆ
0: ਜੀ। ਜਿਹੜੇ ਅੱਜ ਕੱਲ੍ਹ ਦੇ ਨਵੇਂ ਕਪਲਸ ਨੇ ਉਹਨਾਂ ਨੂੰ ਸੈਲਫ ਸੈਂਟਰਡ ਹੋਣ ਦੀ ਜਗ੍ਹਾ ਥੋੜ੍ਹਾ ਜਿਹਾ ਸਮਾਜ ਨੂੰ ਲੈ ਕੇ ਵੀ ਅਤੇ ਥੋੜ੍ਹਾ ਜਿਹਾ ਆਪਣੇ ਇੱਕ ਮੈਂਟਲ ਨੂੰ ਲੈ ਕੇ ਵੀ ਬੱਚਿਆਂ ਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ, ਜਿਹੜੇ ਲੋਕ ਐਵੇਂ ਸੋਚਦੇ ਨੇ ਕਿ ਅਸੀਂ ਬਿਲਕੁਲ ਹੀ ਨਹੀਂ ਬੱਚੇ ਚਾਹੁੰਦੇ।
1: ਹਾਂ ਦੇਖੋ ਪਤਾ ਕੀ ਹੈ, ਘਰ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿ ਦੇ ਆਰ ਸੋਰਸ ਆਫ ਐਂਟਰਟੇਨਮੈਂਟ, ਹੈਨਾ, ਘਰ ਦਾ ਮਾਹੌਲ ਹੀ ਵੱਖਰਾ ਹੁੰਦਾ ਜਿਸ ਘਰ ਵਿੱਚ ਬੱਚੇ ਹੁੰਦੇ ਨੇ
0: ਜੀ,
1: ਹੈਨਾ, ਅਤੇ ਫਿਰ ਜਦੋਂ ਬੱਚੇ ਵੱਡੇ ਹੁੰਦੇ ਆ ਤੁਸੀਂ ਬੱਚਿਆਂ ਕੋਲੋਂ ਵੀ ਬਹੁਤ ਕੁਛ ਲਰਨ ਕਰਦੇ ਹੋ
0: ਜੀ,
1: ਹੈਨਾ, ਅਤੇ ਜਿਹੜੇ ਲੋਕ ਮਤਲਬ ਕਿ ਕਹਿੰਦੇ ਆ ਕਿ ਅਸੀਂ ਬਿਲਕੁਲ ਬੱਚੇ ਕਰਨੇ ਹੀ ਨਹੀਂ ਆ, ਅਤੇ ਫਿਰ ਉਹ ਬਹੁਤ ਜ਼ਿਆਦਾ ਮਤਲਬ ਆਪਾਂ ਉਹਨਾਂ ਨੂੰ ਇੱਕ ਸੈਲਫ ਸੈਂਟਰਡ ਪਰਸਨੈਲਿਟੀ ਹੀ ਕਹਿ ਸਕਾਂਗੇ ਕਿ ਉਹ ਜੇ ਇੰਨਾ ਸੋਚਦੇ ਆ ਕਿ ਬੱਚੇ ਹੀ ਨਾ ਹੋਣ ਤੇ ਉਹ ਫਿਰ ਉਹ ਹੋਰ ਕਿਸੇ ਬਾਰੇ ਉਹਨਾਂ ਨੂੰ ਤੁਸੀਂ ਕਿੰਨਾ ਕੁ ਰਿਸਪੋਂਸੀਬਲ ਸਮਝ ਸਕਦੇ ਹੋ ਕਿ ਉਹ ਕਿਸੇ ਹੋਰ ਦੀ ਰਿਸਪੋਂਸੀਬਿਲਿਟੀ ਜਾਂ ਕਿਸੇ ਹੋਰ ਦੇ ਨਾਲ ਕਿੰਨੀ ਕੁ ਕਮਿਟਮੈਂਟ ਨਿਭਾ ਸਕਦੇ ਆ। ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਕਪਲਸ ਬੱਚੇ ਨਹੀਂ ਲੈ ਰਹੇ ਵੀ ਉਹਨਾਂ ਦੀ ਇਸ ਤਰ੍ਹਾਂ ਆ, ਫਿਰ ਇਹ ਵਰਤਾਰਾ ਬਣ ਜਾਏਗਾ
0: ਜੀ। ਵੈਸੇ ਵੀ ਜਿਹੜਾ ਜਦੋਂ ਅਸੀਂ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਜਦੋਂ ਅਸੀਂ ਛੋਟੇ ਹੁੰਦੇ ਹਾਂ ਸਾਨੂੰ ਖਿਡੌਣੇ ਚਾਹੀਦੇ ਹੁੰਦੇ ਖੇਡਣ ਲਈ, ਫਿਰ ਜਦੋਂ ਅਸੀਂ ਵੱਡੇ ਹੋਣ ਲੱਗ ਜਾਂਦੇ ਤਾਂ ਸਾਨੂੰ ਦੋਸਤ ਚਾਹੀਦੇ ਹੁੰਦੇ ਆ, ਫਿਰ ਜਦੋਂ ਉਸ ਤੋਂ ਵੱਡੇ ਹੁੰਦੇ ਹਾਂ ਵੀ ਅਸੀਂ ਆਪਣੀ ਇੱਕ ਉਸ ਉਮਰ 'ਚ ਆ ਜਾਂਦੇ ਹਾਂ ਵੀ ਜਿੱਥੇ ਸਾਨੂੰ ਸਾਡਾ ਪਰਿਵਾਰ ਵੀ ਚਾਹੀਦਾ, ਸਾਨੂੰ ਸਾਡਾ ਪਾਰਟਨਰ ਚਾਹੀਦਾ ਹੁੰਦਾ, ਅਤੇ ਫਿਰ ਜਦੋਂ ਪਾਰਟਨਰ ਦੇ ਨਾਲ ਤੁਸੀਂ ਜ਼ਿੰਦਗੀ ਦੇ ਕੁਛ ਸਾਲ ਗੁਜ਼ਾਰ ਲੈਂਦੇ ਹੋ, ਫਿਰ ਤੁਹਾਨੂੰ ਲੱਗਦਾ ਵੀ ਜ਼ਿੰਦਗੀ ਬੋਰਿੰਗ ਹੈ, ਇਹਦੇ 'ਚ ਕੁਛ ਖਾਲੀਪਨ ਹੈ, ਫਿਰ ਤੁਹਾਡੇ ਬੱਚੇ ਹੁੰਦੇ ਨੇ, ਫਿਰ ਉਹ ਤੁਹਾਡੀ ਜ਼ਿੰਦਗੀ ਦੇ ਖਾਲੀਪਨ ਨੂੰ ਭਰਦੇ ਨੇ।
1: ਬਿਲਕੁਲ।
0: ਫਿਰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਵੱਡੇ ਹੁੰਦਿਆਂ ਦੇਖਦੇ ਹੋ ਤਾਂ ਤੁਹਾਡੀਆਂ ਮਤਲਬ ਤੁਸੀਂ ਉਹਨਾਂ ਬੱਚਿਆਂ ਦੇ ਆਲੇ ਦੁਆਲੇ ਤੁਹਾਡੀ ਜ਼ਿੰਦਗੀ ਚੱਲਦੀ ਹੈ, ਤੁਸੀਂ ਆਪਣੇ ਲਈ ਵੀ ਬਹੁਤ ਕੁਛ ਕਰਦੇ ਹੋ ਪਰ ਮੇਨਲੀ ਤੁਹਾਡਾ ਫੋਕਸ ਹੁੰਦਾ ਕਿ ਤੁਹਾਡੇ ਬੱਚੇ ਵੀ ਨੇ ਤੁਹਾਡੀ ਲਾਈਫ 'ਚ, ਤੁਸੀਂ ਉਹਨਾਂ ਦੇ ਲਈ ਕੁਛ ਕਰਦੇ ਹੋ। ਜੇ ਤੁਸੀਂ ਉੱਦਾਂ ਨਹੀਂ ਕਰਦੇ ਤਾਂ ਬਹੁਤ ਟਾਈਮ ਤੱਕ ਤੁਸੀਂ ਆਪਦੇ ਆਪ ਲਈ ਕਰਦੇ ਰਹੋਗੇ, ਫਿਰ ਇੱਕ ਤੁਹਾਡੀ ਜ਼ਿੰਦਗੀ 'ਚ ਇੱਕ ਫਿਰ ਬੋਰੇਡਮ ਆਉਣ ਲੱਗ ਜਾਂਦਾ, ਜੇ ਤੁਹਾਡੇ ਕੋਲ ਕੁਛ ਤੁਹਾਨੂੰ ਅੱਗੇ ਨਾ ਦਿਖਦਾ ਹੋਵੇ ਵੀ ਮੈਂ ਕਿਹਦੇ ਲਈ ਕਰ ਰਿਹਾ ਜਾਂ ਕਿਉਂ ਕਰ ਰਿਹਾ। ਕਈ ਵਾਰ ਐਵੇਂ ਵੀ ਹੁੰਦਾ ਜਦੋਂ ਤੁਹਾਡੀ ਏਜ ਹੁੰਦੀ ਹੈ ਉਦੋਂ ਤੁਸੀਂ ਇਹ ਡਿਸੀਜਨ ਲੈ ਲੈਂਦੇ ਹੋ ਵੀ ਅਸੀਂ ਬੱਚੇ ਨਹੀਂ ਚਾਹੁੰਦੇ, ਪਰ ਫਿਰ ਜ਼ਿੰਦਗੀ ਜਦੋਂ ਤੁਹਾਡੇ ਹੱਥੋਂ ਸਮਾਂ ਨਿਕਲ ਜਾਂਦਾ ਫਿਰ ਤੁਹਾਨੂੰ ਪਛਤਾਵਾ ਹੁੰਦਾ ਆ, ਕਿਉਂਕਿ ਜਦੋਂ ਤੁਸੀਂ ਆਪਣੇ ਨਾਲ ਦੀਆਂ ਫੈਮਿਲੀਜ਼ ਨੂੰ ਦੇਖਦੇ ਹੋ ਕਿ ਉਹ ਹੈਪੀਲੀ ਰਹਿ ਰਹੀਆਂ ਨੇ, ਉਹਨਾਂ ਦੇ ਬੱਚੇ ਵੱਡੇ ਹੋ ਰਹੇ ਨੇ ਜਾਂ ਉਹਨਾਂ ਦੀਆਂ ਫੈਮਿਲੀਜ਼ ਅੱਗੇ ਵੱਧ ਰਹੀਆਂ ਨੇ, ਤਾਂ ਉਦੋਂ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਉਹ ਹੁੰਦਾ, ਜਾਂ ਫਿਰ ਕਿਤੇ ਨਾ ਕਿਤੇ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਂ ਇਸ ਜ਼ਿੰਦਗੀ 'ਚ ਇੰਨਾ ਕੁਛ ਕਾਹਦੇ ਵਾਸਤੇ ਕੀਤਾ। ਹਰ ਇੱਕ ਚੀਜ਼ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਪਰ ਉਹਦਾ ਇੱਕ ਸਮਾਂ, ਫਿਰ ਉਸ ਸਮੇਂ ਤੋਂ ਬਾਅਦ ਤੁਹਾਨੂੰ ਉਸ ਚੀਜ਼ ਨੇ ਬੋਰਿੰਗ ਲੱਗਣ ਲੱਗ ਜਾਣਾ ਜਾਂ ਤੁਹਾਡੇ ਮਨ 'ਚ ਕੁਐਸਚਨ ਆਉਣ ਲੱਗ ਜਾਣਾ ਵੀ ਮੈਂ ਕਿਹਦੇ ਲਈ ਕਰ ਰਿਹਾ ਜਾਂ ਮੈਂ ਕਿਉਂ ਕਰ ਰਿਹਾ।
1: ਔਰ ਖਾਸ ਤੌਰ 'ਤੇ ਜਿਹੜੇ ਕਪਲਸ ਦੀ ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਇੱਕ ਤੁਹਾਡੀ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਸਟਰੋਂਗ ਕਰਦਾ ਹੈ, ਹੈ ਨਾ, ਔਰ ਜਿਹੜੀ ਰਿਲੇਸ਼ਨਸ਼ਿਪ ਤੇ ਤੁਹਾਡੀ ਸਟਰੋਂਗ ਹੁੰਦੀ ਹੁੰਦੀ ਆ, ਬਟ ਉਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਆਪਣੀ ਪਰਸਨੈਲਿਟੀ ਆ
0: ਜੀ,
1: ਹੈ ਨਾ, ਕਈਆਂ ਤੋਂ ਤੁਸੀਂ, ਕਈਆਂ ਲੇਡੀਜ਼ ਨੂੰ ਤੁਸੀਂ ਕਹਿੰਦੇ ਸੁਣਿਆ ਹੋਏਗਾ ਕਿ ਮੈਂ ਆਪਣੇ ਜਦੋਂ ਮੇਰਾ ਪਹਿਲਾ ਬੱਚਾ ਬੱਚੇ ਨੇ ਬਰਥ ਲਿਆ ਤੇ ਉਸ ਤੋਂ ਪਹਿਲਾਂ ਮੇਰੀ ਜਿਹੜੀ ਪਰਸਨੈਲਿਟੀ ਸੀ ਟੋਟਲੀ ਡਿਫਰੈਂਟ ਸੀ
0: ਜੀ,
1: ਹੈ ਨਾ, ਮੈਂ ਬਹੁਤ ਸੈਲਫਿਸ਼ ਸੀ
0: ਜੀ,
1: ਤੇ ਬੱਚਾ ਹੋਣ ਕਰਕੇ ਮੇਰੀ ਪਰਸਨੈਲਿਟੀ ਜਿਹੜੀ ਉਹ ਚੇਂਜ ਹੋ ਗਈ ਆ
0: ਜੀ.
1: ਜਦ ਕਈ ਲੋਕੀ ਕਹਿੰਦੇ ਕਿ ਮੈਂ ਮਤਲਬ ਕਿ ਮੈਨੂੰ ਰਾਤ ਨੂੰ ਜਾਗਣਾ ਨਹੀਂ ਸੀ ਚੰਗਾ ਲੱਗਦਾ, ਬਟ ਉਹ ਬੱਚੇ ਕਰਕੇ ਉਹ ਰਾਤ ਨੂੰ ਜਾਗਦੇ ਨੇ
0: ਜੀ,
1: ਹੈ ਨਾ, ਸਵੇਰੇ ਅਰਲੀ ਜਾਗਣਾ ਨਹੀਂ ਪਸੰਦ ਸੀਗਾ, ਬੱਚੇ ਕਰਕੇ ਤੁਹਾਨੂੰ ਸਵੇਰੇ ਜਾਗਣਾ ਜਾਗਣਾ ਪਿਆ ਤੇ ਤੁਹਾਨੂੰ ਜਾਗਣਾ ਪਸੰਦ ਹੋ ਗਿਆ
0: ਜੀ,
1: ਹੈ ਨਾ. ਸੋ ਇਹ ਨਹੀਂ ਆ ਕਿ ਸਿਰਫ ਤੇ ਸਿਰਫ ਤੁਹਾਡੇ ਕੋਲ ਰਿਸਪੋਂਸੀਬਿਲਿਟੀ ਸੀ ਨਹੀਂ, ਤੁਹਾਡੀਆਂ ਵੱਧਦੀਆਂ, ਤੁਹਾਡੀ ਆਪਣੀ ਪਰਸਨੈਲਿਟੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਡਿਵੈਲਪ ਹੁੰਦੀ ਆ
0: ਜੀ. ਜਿੱਦਾਂ ਅੱਜ ਕੱਲ੍ਹ ਇਹ ਵੀ ਟ੍ਰੈਂਡ ਆ ਕਿ ਬਹੁਤ ਲੋਕ ਬੱਚਾ ਅਡੋਪਟ ਵੀ ਕਰਦੇ ਆ, ਜੇ ਉਹ ਇੱਕ, ਕਈ ਵਾਰ ਐਵੇਂ ਹੁੰਦਾ ਕਿ ਇੱਕ ਬੱਚਾ ਉਹਨਾਂ ਦਾ ਆਪਣਾ ਹੁੰਦਾ, ਉਹ ਕਹਿੰਦੇ ਵੀ ਦੂਜਾ ਅਸੀਂ ਕਿਸੇ ਦੇ ਬੱਚੇ ਨੂੰ ਅਡੋਪਟ ਕਰਾਂਗੇ, ਇਹ ਵੀ ਕੋਈ ਮਾੜੀ ਚੀਜ਼ ਨਹੀਂ ਆ. ਜਦੋਂ ਤੁਸੀਂ ਪੇਰੈਂਟਹੁੱਡ ਵਿੱਚ ਆਉਂਦੇ ਹੋ, ਜਦੋਂ ਤੁਸੀਂ ਆਪਣੇ ਘਰੇ ਕੰਮ ਤੋਂ ਥੱਕੇ ਹਾਰੇ ਆਉਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਘਰੇ ਬੱਚੇ ਖੇਲ ਰਹੇ ਨੇ ਜਾਂ ਕੁਛ ਕਰ ਰਹੇ ਨੇ, ਤਾਂ ਤੁਹਾਡਾ ਉਹਨਾਂ ਨੂੰ ਦੇਖ ਕੇ ਇੱਕ ਸਟ੍ਰੈਸ ਰਿਲੀਵ ਹੋ ਜਾਂਦਾ. ਜਦੋਂ ਨਿੱਕੇ ਹੁੰਦੇ ਨੇ ਆਪਣੀਆਂ ਪਿਆਰੀਆਂ ਪਿਆਰੀਆਂ ਭੋਲੀਆਂ ਭੋਲੀਆਂ ਗੱਲਾਂ ਕਰਦੇ ਨੇ, ਤਾਂ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਬਾਹਰ ਦਾ ਦਿਮਾਗ ਤੇ ਗੁਬਾਰ ਚੜਿਆ ਹੋਇਆ ਸੀ ਉਹ ਸਾਰਾ ਅੱਗੇ ਖਾਲੀ ਹੋ ਗਿਆ ਆਪਣੇ ਬੱਚਿਆਂ ਨੂੰ ਦੇਖ ਕੇ. ਬੱਚਿਆਂ ਦੇ ਵਿੱਚ ਤੁਸੀਂ ਜਿਹੜੀਆਂ ਤੁਹਾਡੇ ਆਪਣੇ ਬਚਪਨ ਦੇ ਸ਼ੌਂਕ ਕੁਛ ਅਧੂਰੇ ਰਹਿ ਗਏ ਹੁੰਦੇ ਆ, ਤੁਸੀਂ ਉਹਨਾਂ ਦੇ ਥਰੂ ਪੂਰੇ ਕਰਦੇ ਹੋ.
1: ਔਰ ਇਹ ਵੀ ਨਹੀਂ ਚਾਹੀਦਾ ਕਿ ਜਿਹੜੇ ਸਾਡੇ ਸੁਪਨੇ ਅਧੂਰੇ ਰਹਿ ਗਏ ਹੁੰਦੇ ਆ, ਕਈ ਲੋਕੀ ਆਪਣੇ ਸੁਪਨੇ ਆਪਣੇ ਬੱਚਿਆਂ ਦੇ ਉੱਪਰ ਥੋਪਦੇ ਆ, ਉਹ ਵੀ ਸਹੀ ਨਹੀਂ ਹੁੰਦਾ. ਹੋ ਸਕਦਾ ਕਿ ਤੁਹਾਡੇ ਬੱਚਿਆਂ ਦੇ ਜਿਹੜੇ ਸੁਪਨੇ ਆ ਉਹ ਹੋਰ ਹੋਣ,
0: ਹੈ
1: ਨਾ. ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਜਿਹੜੇ ਸਾਡੇ ਸੁਪਨੇ ਹੁੰਦੇ ਆ, ਬੱਚੇ ਉਸ ਚੀਜ਼ ਨੂੰ ਕਰਨ ਦੇ ਕੈਪੇਬਲ ਨਹੀਂ ਹੁੰਦੇ, ਹੈ ਨਾ, ਤੇ ਫਿਰ ਅਸੀਂ ਉਹਨਾਂ ਦਾ ਵੀ ਸਟ੍ਰੈਸ ਵਧਾਉਂਦੇ ਹਾਂ ਤੇ ਆਪਣਾ ਵੀ ਸਟ੍ਰੈਸ ਅਸੀਂ ਵਧਾਉਂਦੇ
0: ਹਾਂ ਜੀ. ਬੱਚਿਆਂ ਨੂੰ ਸਗੋਂ ਉੱਡਣ ਲਈ ਖੁੱਲ੍ਹਾ ਸਮਾਨ ਦੇਣਾ ਚਾਹੀਦਾ, ਜੋ ਉਹ ਕਰਨਾ ਚਾਹੁੰਦੇ ਨੇ ਉਹਨਾਂ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ, ਇਨਸਟੈਡ ਕਿ ਅਸੀਂ ਆਪਣੀਆਂ ਚੀਜ਼ਾਂ ਉਹਨਾਂ ਦੇ ਉੱਪਰ ਥੋਪੀਏ ਜਾਂ ਕੁਛ ਕਰੀਏ.
1: ਹਾਂਜੀ, ਤੇ ਮੈਨੂੰ ਲੱਗਦਾ ਕਿ ਸਮਾਂ ਕਾਫੀ ਹੋ ਗਿਆ
0: ਜੀ.
1: ਅਸੀਂ ਅੱਜ ਦੇ ਪ੍ਰੋਗਰਾਮ ਦੇ ਕੁਛ ਜਿਹੜੇ ਲਾਸਟ ਸੌਂਗਸ ਨੇ ਉਹ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਹਾਂ, ਤੇ ਟਿਕਟੋਕ ਤੋਂ ਅਸੀਂ ਹੁਣ ਇਜਾਜ਼ਤ ਚਾਹਾਂਗੇ.
0: ਥੋੜ੍ਹੀ
1: ਜਾਂਦੇ ਜਾਂਦੇ ਤੀਆਂ ਵੈਸਤੀਆਂ ਦੀ ਤੁਹਾਨੂੰ ਫਿਰ ਯਾਦ ਦਵਾ ਦਈਏ ਕਿ ਤੀਆਂ ਵੈਸਤੀਆਂ 20 ਜੂਨ ਨੂੰ ਹੋਣ ਜਾ ਰਹੀਆਂ ਐਨਕੋਰ ਇਵੈਂਟ ਸੈਂਟਰ ਹੋਪਰਸ ਕਰੋਸਿੰਗ ਵਿੱਚ. ਟਿਕਟਸ ਤੁਸੀਂ ਬਾਇਸ ਕਰ ਸਕਦੇ ਹੋ premierticketing.com ਤੇ ਜਾ ਕੇ.
0: ਧੰਨਵਾਦ. ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ.